0: ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਕੀਤੀ ਹੋਈ ਬੰਦਗੀ ਉੱਤੇ ਵਿਸ਼ਵਾਸ ਹੈ, ਉਹ ਬੰਦਗੀ ਕਰਕੇ ਇਹ ਨਹੀਂ ਆਖਦੇ ਬੰਦਗੀ ਕੀਤੀ ਤੇ ਮਿਲਿਆ ਕੁਛ ਨਹੀਂ। ਲਬੋਂ ਪੇ ਮੂਹਰੇ ਖਾਮੋਸ਼ੀ ਦਿਲੋਂ ਮੈਂ ਯਾਦ ਕਰਤੇ ਹੈ, ਚੁੱਕਦਾ ਤਾਲਾ ਉਹਨਾਂ ਦੇ ਬੁੱਲਾਂ ਉੱਤੇ ਲੱਗਾ ਹੈ, ਪਰ ਆਪਣੇ ਮਨ ਵਿੱਚ ਆਪਣੇ ਪਿਆਰੇ ਦਾ ਸਵਾਸ ਸਵਾਸ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਬੰਦਗੀ ਕੌਣ ਕਰਦਾ ਹੈ? ਜਿਹਨੂੰ ਉਸ ਉੱਤੇ ਵਿਸ਼ਵਾਸ ਹੈ, ਨਹੀਂ ਤੇ ਕਿਸੇ ਨੂੰ ਕੀ ਲੋੜ ਹੈ? ਜੇ ਵਿਸ਼ਵਾਸ ਨਹੀਂ ਤੇ ਕੁਛ ਨਹੀਂ। ਬੰਦਗੀ ਕਰਦਾ ਰਿਹਾ, ਬੰਦਗੀ ਕੀਤੀ ਹੈ, ਮਿਲਿਆ ਕੁਛ ਨਹੀਂ। ਅੱਜ ਮਸਜਿਦ ਵਿੱਚ ਨਹੀਂ ਜਾਣਾ, ਅੱਜ ਮੈਂ ਨਮਾਜ਼ ਨਹੀਂ ਪੜ੍ਹਨੀ, ਅੱਜ ਮੈਂ ਇਬਾਦਤ ਨਹੀਂ ਕਰਨੀ। ਕਿਉਂ ਇਬਾਦਤ ਕਿਉਂ ਨਹੀਂ ਕਰਨੀ? ਕਈ ਵਰੇ ਇਬਾਦਤ ਕੀਤੀ ਹੈ, ਬੰਦਗੀ ਕੀਤੀ ਹੈ, ਜੇ ਇੰਨਾ ਚਿਰ ਬੰਦਗੀ ਕਰਕੇ ਵੀ ਕੁਛ ਨਹੀਂ ਮਿਲਿਆ ਤੇ ਫਿਰ ਬੰਦਗੀ ਕਿੰਨਾ ਕੁ ਚਿਰ ਕੀਤੀ ਜਾਣੀ ਹੈ? ਆਪਣੇ ਘਰ ਵਿੱਚ ਆਕੜ ਕੇ ਬੈਠਾ ਹੈ, ਘਰ ਵਿੱਚ ਬੈਠਿਆਂ ਬੈਠਿਆਂ ਉਹ ਸਮਾਂ ਆ ਗਿਆ, ਬਾਹਰ ਦੀਆਂ ਦਲੀਜ਼ਾਂ ਵੱਲ ਧਿਆਨ ਪਿਆ, ਦਲੀਜ਼ਾਂ ਵਿੱਚ ਬੜੇ ਸਤਿਕਾਰ ਨਾਲ ਆਪਣਾ ਮੂੰਹ ਕੁੱਤਾ ਉਸ ਦੀਆਂ ਦਲੀਜ਼ਾਂ ਵਿੱਚ ਰੱਖ ਕੇ ਬੈਠਾ ਹੈ। ਵਾਹ ਬਈ ਵਾਹ, ਛਮ ਛਮ ਰੋਣ ਲੱਗਾ, ਮਨ ਨੂੰ ਬੜੀ ਵੱਡੀ ਸਾਰੀ ਲਾਹਨਤ ਪਾਈ, ਕਹਿਣ ਲੱਗਾ ਇਹ ਕੁੱਤਾ ਹੈ, ਤੂੰ ਇਸਨੂੰ ਆਪਣੇ ਘਰ ਵਿੱਚ ਰੱਖਿਆ ਹੈ, ਇਹ ਤਾਂ ਖਸਮ ਵਾਲਾ ਅਖਵਾਉਂਦਾ ਹੈ, ਤੂੰ ਇਸਦਾ ਸਾਈਂ ਅਖਵਾਉਂਦਾ ਹੈ। ਪਰ ਜੇ ਤੂੰ ਆਪਣੇ ਖਸਮ ਦੀ ਬੰਦਗੀ ਵਿੱਚ ਰਾਤ ਜਾਗਿਆ ਤੇ ਆਪਣੇ ਆਪ ਨੂੰ ਏਡਾ ਵੱਡਾ ਪੀਰ ਸਦਾਉਣਾ ਹੈ, ਆਕੜ ਕੇ ਆਪਣੇ ਘਰ ਵਿੱਚ ਬਹਿ ਗਿਆ, ਮੈਂ ਬੰਦਗੀ ਨਹੀਂ ਕਰਨੀ, ਜਾਗਿਆ ਤੇ ਉਸਦੀ ਵਫਾਦਾਰੀ ਵਿੱਚ ਹੈ ਆਪਣੇ ਮਾਲਕ ਦੀ, ਚ ਤੇਰੇ ਨਾਲੋਂ ਇਹ ਚੰਗਾ ਹੈ। ਤੂੰ ਤੇ ਰਾਤ ਕਿਸੇ ਵੇਲੇ ਸੌਂ ਜਾਂਦਾ ਹੋਵੇਗਾ, ਪਰ ਇਹ ਕੁੱਤਾ ਤੇਰੀ ਵਫਾਦਾਰੀ ਵਿੱਚ ਸਾਰੀ ਰਾਤ ਜਾਗਦਾ ਹੋਵੇਗਾ। ਮਨ ਉੱਤੇ ਬੜੀ ਵੱਡੀ ਠੋਕਰ ਵੱਜੀ, ਰਾਤੀ ਜਾਗੇ ਤੇ ਪੀਰ ਸਦਾ, ਰਾਤ ਜਾਗ ਕੇ ਆਪਣੇ ਆਪ ਨੂੰ ਪੀਰ ਸਦਵਾਉਂਦਾ ਹੈ, ਰਾਤੀ ਜਾਗੇ ਤਾਂ ਪੀਰ ਸਦਾਵੇਂ, ਪਰ ਰਾਤੀ ਜਾਗਣ ਕੁੱਤੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ ਸੌ ਸੌ ਖਾਵਣ ਜੁੱਤੇ। ਕਰਦਾ ਰੱਖਿਆ ਹੋਇਆ ਕੁੱਤਾ ਦੁਰਕਾਰ ਕੇ ਬਾਹਰ ਕੱਢ ਦਿੰਦੇ ਹਨ, ਪਰ ਥੋੜੇ ਸਮੇਂ ਤੋਂ ਬਾਅਦ ਉਹਨੂੰ ਫਿਰ ਆਪਣੀਆਂ ਦਲੀਜ਼ਾਂ ਵਿੱਚ ਵੇਖਦੇ ਹਨ, ਕਿਉਂਕਿ ਉਸ ਕੁੱਤੇ ਦਾ ਆਪਣੇ ਮਾਲਕ ਨਾਲ ਅਥਾਹ ਪਿਆਰ ਹੈ, ਉਸਦਾ ਨਮਕ ਹਰਾਮ ਨਹੀਂ ਕਰਦਾ, ਜਿਸ ਦਾ ਖਾਂਦਾ ਹੈ ਉਸਦਾ ਹਰਾਮ ਨਹੀਂ ਕਰਦਾ। ਪਰ ਇਨਸਾਨ ਜੋ ਹੈ, ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਮੇਰਾ ਨਾਂ ਚੰਗਾ ਬਣ ਜਾਵੇ, ਸਾਰਾ ਨਾਲੋਂ ਉੱਚਾ ਮੈਂ ਬਣ ਜਾਵਾਂ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਸਾਰੀ ਦੁਨੀਆਂ ਦਾ ਜਸ ਮੈਂ ਖੱਟ ਲਵਾਂ। ਪਰ ਗੁਰਬਾਣੀ ਫੈਸਲਾ ਕਰਦੀ ਹੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਮੈਂ ਪੁੱਛੇਗੀ। ਜਿੰਨਾ ਚਿਰ ਤੂੰ ਉਸਦੀ ਨਜ਼ਰ ਥੱਲੇ ਨਹੀਂ ਹੈ, ਉਸਦੀ ਛਤਰ ਛਾਇਆ ਆਪਣੇ ਉੱਪਰ ਨਹੀਂ ਮੰਨਦਾ, ਉਹਨਾਂ ਚਿਰ ਕੁਛ ਨਹੀਂ ਹੈ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਰ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਇੱਕ ਹਾਥੀ ਪਵਿੱਤਰ ਜਲ ਨਾਲ ਇਸ਼ਨਾਨ ਕਰਕੇ ਮਨ ਦੀ ਪੂਰਤੀ ਉਨਾ ਚਿਰ ਨਹੀਂ ਜਿੰਨਾ ਚਿਰ ਮਿੱਟੀ ਕੱਟੇ ਦੀਆਂ ਸੁੰਡਾਂ ਭਰ ਕੇ ਆਪਣੇ ਉੱਤੇ ਨਹੀਂ ਸੁੱਟ ਲੈਂਦਾ। ਪੌਂਕ ਪੌਂਕ ਕੇ ਰਾਤ ਗੁਜ਼ਾਰਨ, ਸਿਰੇ ਰੂੜੀਆਂ ਸੁੱਤੇ, ਚੱਲ ਓਏ ਬੁਲਿਆ ਯਾਰ ਮਨਾਲਾ, ਨਹੀਂ ਤੇ ਬਾਜੀ ਲੈ ਕੇ ਅਜੇ ਜਿੱਤ ਗਿਆ ਹੀ ਤੂੰ ਹਾਰ ਜਾਵੇਂਗਾ, ਦੌੜਿਆ ਆਓ
1: ਸਾਹਿਬ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸੂਬਾ ਸਰਹੰਦ ਨੂੰ ਕੜਕ ਕੇ ਕਿਹਾ, ਅਸੀਂ ਮੌਤ ਵਿੱਚੋਂ ਹੀ ਜ਼ਿੰਦਗੀ ਲੱਭਦੇ ਹਾਂ।

ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ। ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਹਿੰਦੀ ਚਾਦਰ ਆਪ ਜੀ ਦੇ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਾਲ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ ਘੱਟ ਘੱਟ ਕੇ ਅੰਤਰ ਕਈਆਂ ਸਤਿਗੁਰੂ ਜੀਓ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਹਾਜ਼ਰੀ ਦੱਤੇ ਪ੍ਰਵਾਨ ਕਰਨੀ ਸਰਬਤ ਸਾਧ ਸੰਗਤ ਦੇ ਸਿਰ 'ਤੇ ਮਿਹਰ ਪਰਿਆਤ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ। ਪਿਆਰ ਨਾਲ ਰਸਨਾ ਪਵਿੱਤਰ ਕਰੋ, ਮਿਲ ਕੇ ਆਪੋ।

उठ उहां को दौड़ो आज्ञा में भूख सोई कर सुख सोग हरख नहीं जाने हो।

ਮੇਰਾ ਤੇ ਤੱਤੀ ਲੋਧ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹਿ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੀ ਆਏ। ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

Mana

ਬੜਾ ਖਿਆਲ ਰੱਖਦਾ। ਜਦ ਮਾਤ ਪਿਤਾ ਵੀ ਖਿਆਲ ਰੱਖਣ ਜੋਗੇ ਨਹੀਂ ਸਨ, ਉਦੋਂ ਵੀ ਉਸਨੂੰ ਖਿਆਲ ਸੀ। ਇਤਨਾ ਖਿਆਲ ਸੀ, ਜਨਮ ਮੇਰਾ ਮਗਰੋਂ ਹੋਇਆ, ਮੇਰੇ ਭੋਜਨ ਦਾ ਪ੍ਰਬੰਧ ਪਹਿਲਾਂ। ਸਾਹਿਬ ਕਲਗੀਧਰ ਪਾਤਸ਼ਾਹ ਦੇ ਕਥਨ ਅਨੁਸਾਰ ਬੰਦਾ ਨਾ ਸਮਝੇ, ਸਾਹਿਬ ਕਹਿੰਦੇ ਨੇ ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਗਿਆਨ ਨਾ ਦੇਹ। ਦੰਦ ਨਹੀਂ ਸਨ, ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ। ਜੇ ਦੰਦ ਆਏ ਨੇ ਤੇ ਅੰਨ ਦਾ ਪ੍ਰਬੰਧ ਪਹਿਲਾਂ। ਤੇ ਸੱਚ ਕਰਕੇ ਜਾਣਨਾ, ਜਿਵੇਂ ਜਿਵੇਂ ਬੁੱਧੀ ਵਿਕਸਿਤ ਹੁੰਦੀ ਹੈ, ਪ੍ਰਭੂ ਵੱਲੋਂ ਗੁਰੂ ਦੇ ਰੂਪ ਵਿੱਚ ਗਿਆਨ ਦਾ ਪ੍ਰਬੰਧ ਵੀ ਪਹਿਲਾਂ ਹੀ ਮੌਜੂਦ। ਤੇ ਜੇ ਹੁਣ ਮਾਤ ਪਿਤਾ ਖੁਰਾਕ ਦੇਣ, ਸਰੀਰ ਦੀ ਪਾਲਣਾ ਕਰਨਾ ਚਾਹੁਣ ਤੇ ਬੱਚਾ ਸਿੱਧੀ ਹੋ ਜਾਵੇ, ਮਾਂ ਬਾਪ ਦੀ ਸੰਭਾਲ ਤੋਂ ਪ੍ਰਤਪਾਲਣਾ ਤੋਂ ਬਾਹਰਾ ਹੁੰਦਾ ਚਲਾ ਜਾਵੇ, ਜੋ ਖਾਣ ਨੂੰ ਦੇਣ ਉਹ ਨਾ ਖਾਵੇ, ਜਿਸ ਤੋਂ ਵਰਜਨ ਉਹ ਖਾਵੇ,

ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ, ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ। ਇੱਥੋਂ ਤੱਕ ਜਿਹਦਾ ਅਧਿਕਾਰ ਹੈ ਬਾਪ ਨੂੰ ਵੀ ਕਹਿੰਦੀ ਹੱਥ ਨਾ ਲਾ। ਤੇ ਕਈ ਵਾਰੀ ਇਉਂ ਲੱਗਦਾ ਹੈ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਇੱਕ ਹਰਕਤ ਤੇ ਨਿਗਾਹ ਰੱਖ ਰਹੇ। ਸਹਿਬ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ, ਇਹਨੂੰ ਹੌਲੀ ਹੌਲੀ ਸਮਝ ਜਾਏ, ਬਖਸ਼ ਰਹਿਣਾ ਕਹਿਣਾ ਕੁਝ ਨਾ। ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ ਸ਼ਿਕਾਇਤ ਕਰਦੇ ਨੇ, ਦੇਖੋ ਰਤਨ ਸਾਡ ਕੌਡੀ ਸੰਗ ਰਚੇ। ਇਹ ਕੋਈ ਚੰਗੀ ਗੱਲ ਹੈ ਇਹਦੇ ਵਾਸਤੇ? ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰ। ਰਤਨ ਛਾੜ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ। ਸੱਚ ਦੀ ਬਜਾਏ ਝੂਠ ਦਾ ਪੱਲਾ ਪਕੜਦਾ, ਜੋ ਛੱਡਣਾ ਸੋ ਅਸਥਿਰ ਕਰ ਮਾਨੇ। ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ। ਜੋ ਹੋਵਣ ਸੋ ਦੂਰ ਪੁਰਾਣੇ, ਛੋੜ ਜਾਏ ਤਿਸਕਾ ਸ਼ਰਮ ਕਰੇ। ਸਾਰੀ ਭੱਜ ਨੱਠ ਦੌੜ ਉਹਦੇ ਵਾਸਤੇ ਕਰਦਾ ਜਿਹਨੂੰ ਛੱਡ ਜਾਣਾ। ਸੰਗ ਸਹਾਈ ਤਿਸ ਪਰ ਹਰੇ, ਪ੍ਰਭੂ ਜੋ ਸੰਗੀ ਸਹਾਈ ਆ ਉਹਨੂੰ ਛੱਡੀ ਰੱਖਦਾ, ਉਹਦਾ ਖਿਆਲ ਨਹੀਂ ਕਰਦਾ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਓ ਬਲੂਆ ਕਹਿ ਗ੍ਰਹਿ ਭੀਤਰ ਵਸੇ। ਰੇਤ ਦੇ ਘਰ ਬਣਾ ਕੇ ਉਸ ਚ ਬੈਠਾ, ਅੰਧ ਕੇਲ ਮਾਇਆ ਰੰਗ ਰਸੇ। ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਮੂਰਖ ਨੂੰ ਕਾਲ ਤਾਂ ਚੇਤੇ ਹੀ ਨਹੀਂ ਆਉਂਦਾ, ਕਾਲ ਨਾ ਆਵੇ ਮੂੜੇ ਚੀਤ। ਪਰ ਨਾਲ ਇੱਕ ਹੋਰ ਵੀ ਗੱਲ ਕਹਿੰਦੇ, ਜਿਸ ਵੇਲੇ ਸਾਰੀਆਂ ਸ਼ਿਕਾਇਤਾਂ ਲਾਉਂਦੇ ਨੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉਂਗੀ ਬਲੂਆ ਕਹਿ ਗ੍ਰਹਿ ਭੀਤਰ ਵਸੇ। ਅੰਧ ਕੇਲ ਮਾਇਆ ਰੰਗ ਰਸੇ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਐਸੀ ਬਿਰਤੀ ਕਾਮ ਕ੍ਰੋਧ ਇਹਨਾਂ ਚੀਜ਼ਾਂ ਚ ਪਰਚਿਆ ਹੋਇਆ। ਪਰ ਇੱਕ ਗੱਲ ਕਹਿੰਦੇ ਨੇ ਕਿ ਇਹਨੂੰ ਜਿਵੇਂ ਜਾਣਦੇ ਹੋ ਬਖਸ਼ ਲੈਣਾ। ਅੰਤ ਚ ਕਹਿੰਦੇ ਨੇ ਨਾਨਕ ਕਾਢ ਲਿਓ ਪ੍ਰਭ ਦਇਆ, ਵੇਖਣਾ ਕਿਤੇ ਇੰਨੀਆਂ ਗਲਤੀਆਂ ਕਰਨ ਵਾਲੇ ਤੇ ਕਰੋਪ ਨਾ ਕਰ ਲੈਣਾ, ਗੁੱਸੇ ਨਾ ਹੋ ਜਾਣਾ। ਗਲਤੀਆਂ ਤਾਂ ਬੜੀਆਂ ਕਰਦਾ, ਦੱਸਣਾ ਵੀ ਜ਼ਰੂਰੀ ਹੈ, ਪਰ ਦੇਖਣਾ ਇਸ ਤੇ ਗੁੱਸਾ ਨਾ ਕਰਨਾ, ਕਰੋਧ ਨਾ ਕਰਨਾ, ਕਰੋਪ ਨਾ ਕਰਨਾ, ਮਾਰਨਾ ਨਾ। ਜ਼ਿੰਦਗੀ ਸਾਡੀ ਦਾ ਖਿਆਲ ਵੀ ਹੈ, ਇੱਕ ਇੱਕ ਹਰਕਤ ਤੇ ਨਿਗਾਹ ਵੀ ਰੱਖਦੇ, ਲੇਕਿਨ ਨਾਲ ਸਾਡੇ ਵਾਸਤੇ ਰਹਿਮ ਦੀ ਭਿੱਖਿਆ ਵੀ ਮੰਗੀ ਜਾਂਦੀ। ਉਸ ਗੁਰੂ ਦਾ ਗਿਆਨ ਪ੍ਰਾਪਤ ਨਾ ਕਰਨਾ ਕਿੰਨੀ ਵੱਡੀ ਭੁੱਲ ਹੋਵੇਗੀ ਜਿਹਨੂੰ ਸਾਡਾ ਇੰਨਾ ਖਿਆਲ, ਜਿਸ ਨੂੰ ਸਾਡੇ ਜੀਵਨ ਦੀ ਉਸਾਰੀ ਦਾ ਇੰਨੀ ਚਿੰਤਾ ਹੈ, ਇੰਨਾ ਖਿਆਲ ਹੈ। ਪਰ ਕਈ ਵਾਰੀ ਐਸਾ ਹੋਇਆ ਮਨਮਤ ਦੇ ਮਾਰੇ ਹੋਏ, ਜਿਵੇਂ ਬੱਚਾ ਆਪ ਉਧਰਾ ਹੋ ਕੇ ਮਾਂ ਦੀ ਗੱਲ ਨਹੀਂ ਸੁਣਦਾ, ਇਵੇਂ ਅਸੀਂ ਕਈ ਵਾਰੀ ਗੁਰੂ ਦੀ ਗੱਲ ਨਾ ਸੁਣੀ ਹੋਵੇ। ਗੁਰੂ ਨੂੰ ਸਾਡਾ ਖਿਆਲ ਹੋਵੇਗਾ, ਗੁਰੂ ਦੀ ਗੱਲ ਦਾ ਖਿਆਲ ਅਸਾਂ ਨੇ ਕੀਤਾ ਹੋਵੇ, ਬਲਕਿ ਕਈ ਵਾਰੀ ਤਾਂ ਮਨਮਤ ਦਾ ਮਾਰਿਆ ਆ ਬੰਦਾ, ਆਪਣੀ ਮਤ ਦੇ ਹੰਕਾਰ ਵਿੱਚ ਗੁਰੂ ਦੀ ਗੱਲ ਨੂੰ ਇੰਨਾ ਤੁੱਛ ਸਮਝਣ ਲੱਗ ਪੈਂਦਾ। ਐਸਾ ਹੋਇਆ ਬਾਪ ਨੇ ਬੱਚੇ ਨੂੰ ਚੁੱਕਿਆ, ਚੁੱਕ ਕੇ ਹੁਲਾਰਾ ਦਿੱਤਾ, ਬੱਚੇ ਦਾ ਮੂੰਹ ਬਾਪ ਦੇ ਮੂੰਹ ਦੇ ਬਰਾਬਰ ਆ ਗਿਆ ਤੇ ਬੱਚਾ ਕਿਲਕਾਰੀ ਮਾਰ ਕੇ ਹੱਸਿਆ, ਕਹਿੰਦਾ ਪਿਤਾ ਜੀ ਮੈਂ ਤੁਹਾਡੇ ਜਿੱਡਾ ਹੋ ਗਿਆ। ਬਾਪ ਹੱਸਿਆ ਜ਼ੋਰ, ਬਾਲਕ ਬੁੱਧੀ, ਕਹਿੰਦਾ ਮੈਂ ਤੁਹਾਡੇ ਜਿੱਡਾ ਹੋ ਗਿਆ। ਉਹਨੇ ਥੋੜਾ ਜਿਹਾ ਹੋਰ ਝਟਕਾ ਦਿੱਤਾ, ਉੱਪਰ ਨੂੰ ਲਾ ਰਿਹਾ, ਆਪਣੇ ਸਿਰ ਤੋਂ ਉੱਚਾ ਕੀਤਾ, ਕੰਧ ਤੇ ਖੜਾ ਕਰ ਦਿੱਤਾ, ਤਾੜੀ ਮਾਰਦਾ, ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ। ਬਾਪ ਹੱਸਦਾ, ਤੂੰ ਮੇਰੇ ਨਾਲ ਵੱਡਾ ਹੋ ਗਿਆ, ਤੂੰ ਮੇਰੇ ਨਾਲ ਸਿਆਣਾ ਹੋ ਗਿਆ, ਤੂੰ ਮੇਰੇ ਨਾਲ ਉੱਚਾ ਹੋ ਗਿਆ, ਕੰਧ ਤੇ ਖੜਾ ਹੈ, ਮੈਂ ਹੀ ਖੜਾ ਕੀਤਾ, ਮੇਰੀਆਂ ਬਾਹਾਂ ਵਿੱਚ ਮੇਰੇ ਤੋਂ ਉੱਚਾ ਹੋ ਕੇ ਮੈਨੂੰ ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ। ਬਾਲ ਬੁੱਧੀ ਨਹੀਂ ਤੇ ਹੋਰ, ਅਣਜਾਣਪੁਣਾ ਨਹੀਂ ਤੇ ਹੋਰ ਕੀ। ਇੱਕ ਕਥਾ ਲਿਖੀ ਸੀ, ਕਹਿੰਦੇ ਨੇ ਇੱਕ ਬਹੁਤ ਵੱਡੇ ਕਲਾਕਾਰ ਦਾ ਬੱਚਾ ਆਪਣੇ ਬਾਪ ਤੋਂ ਚਿੱਤਰਕਾਰੀ ਸਿੱਖਦਾ ਸਿੱਖਦਾ ਚਿੱਤਰਕਾਰੀ ਚ ਨਿਪੁੰਨ ਹੋਇਆ ਤੇ ਰੀਝ ਕੀਤੀ, ਬਾਪ ਨੂੰ ਕਹਿਣ ਲੱਗਾ ਬਾਪੂ ਮੈਨੂੰ ਬੁੱਤ ਘਾੜਾ ਬਣਾ ਦੇ, ਮੈਨੂੰ ਬੁੱਤ ਘੜਨ ਦੀ ਜਾਚ ਸਿਖਾ।
ਉਹ ਜਿੰਨੀ ਕੁ ਜਾ ਚਿੱਤਰਕਾਰ ਬਾਪ ਨੂੰ ਆਉਂਦੀ ਸੀ ਸਿਖਾਈ ਤੇ ਕਹਿਣ ਲੱਗਾ ਇੰਨੇ ਨਾਲ ਗੱਲ ਨਹੀਂ, ਮੈਂ ਤਾਂ ਚਿੱਤਰਕਾਰ ਹਾਂ, ਬੁੱਤ ਘਾੜਾ ਤਾਂ ਤੈਨੂੰ ਕੋਈ ਹੋਰ ਬਣਾਵੇਗਾ। ਉਹਨੇ ਬੱਚੇ ਨੂੰ ਸਿੱਖਣ ਵਾਸਤੇ ਅੱਗੋਂ ਕਿਸੇ ਹੋਰ ਥਾਂ ਭੇਜ ਦਿੱਤਾ। ਕੁਝ ਵਰੇ ਲਾ ਕੇ ਬੱਚਾ ਇੱਕ ਚੰਗਾ ਨਿਖਰਿਆ ਹੋਇਆ ਨੌਜਵਾਨ ਦੇ ਰੂਪ ਚ ਸਿਰੇ ਮੁੜਿਆ ਤੇ ਚੰਗਾ ਬੁੱਤ ਘਾੜਾ ਸੀ। ਆਉਂਦਿਆਂ ਹੀ ਮਾਂ ਦੇ ਗਲ ਲੱਗ ਕੇ ਬੜੇ ਪਿਆਰ ਨਾਲ ਖੁਸ਼ੀ ਨਾਲ ਝੂਮਿਆ, ਕਹਿੰਦਾ ਮਾਂ ਮੈਂ ਬਹੁਤ ਵੱਡਾ ਕਲਾਕਾਰ ਹੋ ਗਿਆ। ਮਾਂ ਕਹਿੰਦੀ ਅੱਛਾ, ਔਰ ਮਾਂ ਚ ਕਹਿੰਦਾ ਮਾਂ ਛੋਟਾ ਮੋਟਾ ਨਹੀਂ, ਮੈਂ ਆਪਣੇ ਬਾਪ ਤੋਂ ਵੀ ਅਗਾਂਹ ਲੰਘ ਗਿਆ, ਪਿਤਾ ਮੇਰਾ ਚਿੱਤਰਕਾਰ ਹੈ, ਮੈਂ ਚਿੱਤਰਕਾਰ ਵੀ ਹਾਂ ਤੇ ਬੁੱਤ ਘਾੜਾ ਵੀ ਹਾਂ, ਮੈਂ ਚਿੱਤਰ ਵੀ ਚਿੱਤਰ ਲੈਣਾ ਤੇ ਬੁੱਤ ਵੀ ਘੜ ਲੈਣਾ, ਔਰ ਮਾਂ ਮੈਂ ਐਸੇ ਬੁੱਤ ਘੜ ਸਕਣਾ ਲੋਕ ਵੇਖਦੇ ਰਹਿ ਜਾਣ, ਪਿਤਾ ਵੀ ਵੇਖਦਾ ਰਹਿ ਜਾਵੇ, ਤੂੰ ਵੀ ਵੇਖਦੀ ਰਹਿ ਜਾ। ਮਾਂ ਕਹਿਣ ਲੱਗੀ ਅੱਛਾ, ਹਰ ਤਰ੍ਹਾਂ ਦੇ ਬੁੱਤ ਘੜ ਲੈਣਾ। ਕਹਿੰਦਾ ਮਾਂ ਬੜੇ ਬੁੱਤ ਘੜੇ ਨੇ, ਮੇਰਾ ਉਸਤਾਦ ਵੇਖ ਵੇਖ ਕੇ ਸ਼ਸ਼ਧਰ ਹੈਰਾਨ ਰਹਿ ਜਾਂਦਾ ਸੀ। ਮੈਂ ਤੈਨੂੰ ਵਿਖਾਵਾਂਗਾ, ਹੁਣ ਮੈਂ ਬੁੱਤ ਘੜਾਂਗਾ ਨਾ ਇੱਥੇ, ਤੈਨੂੰ ਵਿਖਾਵਾਂਗਾ। ਮਾਂ ਕਹਿਣ ਲੱਗੀ ਇਸ ਤਰ੍ਹਾਂ ਕਰੀ, ਪਹਿਲਾ ਬੁੱਤ ਜਿਹੜਾ ਤੂੰ ਘੜੇ ਨਾ ਉਹ ਇੱਕ ਬੱਚੇ ਦਾ ਨਵ ਜੰਮੇ ਬਾਲ ਦਾ ਬੁੱਤ ਘੜੇ, ਨਵਜਾਤ ਸ਼ੀਸ਼ੂ ਛੋਟਾ ਜਿਹਾ ਜਸਟ ਬੋਰਨ, ਉਸ ਛੋਟੇ ਜਿਹੇ ਬੱਚੇ ਦਾ ਬੁੱਤ ਬਣਾ ਕੇ ਲਿਆ ਮੇਰੇ ਕੋਲ, ਫਿਰ ਮੈਂ ਤੈਨੂੰ ਵੇਖਾਂਗੀ ਤੂੰ ਕਿੰਨਾ ਕੋਈ ਬੁੱਤ ਘੜ ਹੈ। ਕਹਿੰਦਾ ਨਾ ਮਾਂ ਇਹ ਵੀ ਕੋਈ ਗੱਲ ਹੈ। ਲੱਗਿਆ ਰਿਹਾ ਪੱਥਰ ਨਾਲ ਦੋ ਤਿੰਨ ਦਿਨ ਮੱਥਾ ਮਾਰਦਾ ਰਿਹਾ। ਆਪਣੇ ਵੱਲੋਂ ਉਹਨੇ ਮਾਂ ਦੀ ਖੁਸ਼ੀ ਲੈਣ ਵਾਸਤੇ, ਮਾਂ ਦੀਆਂ ਸ਼ਾਬਸਾਂ ਲੈਣ ਵਾਸਤੇ, ਬਾਪ ਨੂੰ ਇਹ ਦੱਸਣ ਵਾਸਤੇ ਕਿ ਮੈਂ ਬੜਾ ਕੁਝ ਸਿੱਖ ਕੇ ਆਇਆ, ਉਸ ਬੁੱਤ ਤੇ ਬੜੀ ਮਿਹਨਤ ਕੀਤੀ, ਦੋ ਦਿਨ ਬੜੀ ਮਿਹਨਤ ਕੀਤੀ, ਤੀਸਰੇ ਦਿਨ ਉਸਨੂੰ ਪਾਲਿਸ਼ ਕੀਤਾ, ਬੜਾ ਚਮਕਾਇਆ, ਕੱਪੜੇ ਚ ਲਪੇਟਿਆ, ਮਾਂ ਕੋਲ ਲੈ ਆ। ਕਹਿੰਦਾ ਮਾਂ ਆਦੇਸ਼ ਕੀ ਹੈ? ਮਾਂ ਕਹਿਣ ਲੱਗੀ ਕੀ ਹੈ? ਕਹਿੰਦਾ ਜਿਹੜਾ ਤੂੰ ਕਿਹਾ ਸੀ ਨਾ ਬੁੱਤ ਘੜ, ਉਹ ਬੁੱਤ ਘੜ ਕੇ ਲਿਆਇਆ, ਬੱਚੇ ਦਾ ਬੁੱਤ ਹੈ, ਦੇਖ ਕੱਪੜਾ ਉਤਾਰੇ। ਵਾਕਈ ਮਾਂ ਦੀਆਂ ਅੱਖਾਂ ਚ ਐਸੀ ਚਮਕ ਸੀ ਜਿਹੜੀ ਹੋਣੀ ਚਾਹੀਦੀ ਇੱਕ ਸਫਲ ਬੱਚੇ ਦੀ ਸਫਲਤਾ ਵੇਖ ਕੇ, ਪ੍ਰਸੰਨਤਾ ਨਾਲ ਭਰ ਗਈ। ਲੇਕਿਨ ਵੇਖਿਆ ਬੱਚੇ ਦੇ ਦਿਮਾਗ ਚ ਹੰਕਾਰ ਭਰਿਆ ਹੈ, ਤੇ ਕਲਾਕਾਰ ਨੂੰ ਹੰਕਾਰ ਨਹੀਂ ਸੋਭਦਾ, ਬਲਕਿ ਇਨਸਾਨ ਦੇ ਹਿਰਦੇ ਵਿੱਚ ਜਿੰਨਾ ਚਿਰ ਹੰਕਾਰ ਹੈ ਉਹਨਾਂ ਚ ਨਿਰੰਕਾਰ ਕਿੱਥੇ ਰਹੇਗਾ। ਮਾਂ ਚਾਹੁੰਦੀ ਹੈ ਕਲਾਕਾਰ ਵੀ ਬਣੇ, ਲੇਕਿਨ ਚੰਗਾ ਇਨਸਾਨ ਵੀ ਬਣੇ, ਭਗਤ ਵੀ ਬਣੇ, ਤੇ ਜੇ ਹੰਕਾਰ ਨਾਲ ਭਰਿਆ ਰਿਹਾ ਤਾਂ ਬਾਪ ਤੋਂ ਵੀ ਅਗਾਂਹ ਹੋਣ ਦੀਆਂ ਗੱਲਾਂ ਕਰਦਾ ਹੈ ਮੈਨੂੰ ਵੀ ਇਹ, ਤੇ ਕਹਿੰਦਾ ਮਾਂ ਦੇਖ ਇਹੋ ਜਿਹਾ ਬੁੱਤ ਤੂੰ ਕਦੇ ਵੇਖਿਆ, ਤੂੰ ਕਦੇ ਇਹੋ ਜਿਹਾ ਬੁੱਤ ਵੇਖਿਆ ਹੈ ਕਿ ਨਹੀਂ ਜਿਹਦੇ ਜਿਉਂਦੇ ਵਰਗਾ, ਜਿਉਂਦੇ ਜਾਗਦੇ ਬੱਚੇ ਵਰਗਾ? ਮਾਂ ਕਹਿੰਦੀ ਇਹਨੂੰ ਕਹਿ ਨਾ ਹਿੱਲੇ ਜੁੱਲੇ, ਇਹਨੂੰ ਹਿਲਾ ਜੁਲਾ ਨਾ। ਕਹਿੰਦਾ ਮਾਂ ਹਿਲ ਜੁਲ ਥੋੜਾ ਸਕਦਾ, ਇਹ ਹਿਲੇਗਾ ਥੋੜਾ, ਇਹ ਤਾਂ ਪੱਥਰ ਹੈ। ਕਹਿਣ ਲੱਗੀ ਫਿਰ ਜਾ ਪੱਥਰ ਨਹੀਂ ਕਿਸੇ ਹੋਰ ਚੀਜ਼ ਦਾ ਬਣਾ ਕੇ ਲਿਆ, ਉਹ ਬੁੱਤ ਬਣਾ ਕੇ ਲਿਆ ਜਿਹੜਾ ਹਿੱਲੇ ਜੁਲੇ, ਜਿਹੜਾ ਰੋਵੇ ਹੱਸੇ ਹਿੱਲੇ ਜੁਲੇ ਬਾਹਾਂ ਮਾਰੇ ਲੱਤਾਂ ਮਾਰੇ, ਮੈਨੂੰ ਇਹੋ ਜਿਹਾ ਬੁੱਤ ਬਣਾ ਕੇ ਲਿਆ। ਕੇ ਸੋਚੀ ਪੈ ਗਿਆ, ਬੜਾ ਸੋਚਿਆ, ਕਹਿਣ ਲੱਗਾ ਮਾਂ ਬੁੱਤ ਤਾਂ ਮਿੱਟੀ ਦੇ ਵੀ ਬਣ ਜਾਣਗੇ, ਲੱਕੜ ਦਾ ਵੀ ਮੈਂ ਘੜ ਕੇ ਲੈ ਆਵਾਂਗਾ, ਹੋਰ ਵੀ ਕਿਸੇ ਮਾਦੇ ਦਾ ਬਣਾ ਕੇ ਲੈ ਆਵਾਂਗਾ, ਪਰ ਮਾਂ ਆਹ ਜਿਹੜੀ ਸ਼ਰਤ ਰੱਖੀ ਪਈ ਨਾ, ਹਿੱਲੇ ਜੁਲੇ ਰੋਵੇ ਹੱਸੇ, ਇਹ ਤਾਂ ਨਹੀਂ ਨਾ ਹੋ ਸਕਦਾ ਬੁੱਤ। ਕਹਿਣ ਲੱਗੀ ਫਿਰ ਰਹਿਣ ਦੇ, ਫਿਰ ਤੂੰ ਕੋਈ ਕਲਾਕਾਰ ਨਹੀਂ, ਮੈਂ ਤੈਨੂੰ ਜੰਮਿਆ ਸੀ ਤੇ ਹਿਲਦਾ ਜੁਲਦਾ ਬੋਲਦਾ ਰੋਂਦਾ ਹੱਸਦਾ ਬਣਾਇਆ ਸੀ, ਤੂੰ ਮੇਰੇ ਨਾਲੋਂ ਵੱਡਾ ਕਲਾਕਾਰ ਨਹੀਂ ਬਣ ਸਕਿਆ, ਬਾਪ ਨਾਲੋਂ ਵੱਡਾ ਕਿੱਥੇ ਬਣੇਗਾ, ਤੂੰ ਤਾਂ ਅਜੇ ਮੇਰੇ ਬਰਾਬਰ ਦਾ ਕਲਾਕਾਰ ਨਹੀਂ, ਮੈਂ ਤੈਨੂੰ ਘੜਿਆ ਸੀ ਇਸ ਪੇਟ ਚ ਰੱਖ ਕੇ, ਤੇ ਮੈਂ ਜਿਸ ਵੇਲੇ ਤੈਨੂੰ ਜਨਮ ਦਿੱਤਾ ਸੀ ਤੂੰ ਹੱਸਦਾ ਬੋਲਦਾ ਰੋਂਦਾ ਹਿਲਦਾ ਜੁਲਦਾ ਸੀ, ਤੇ ਤੂੰ ਜਿਹੜਾ ਬੁੱਤ ਬਣਾਇਆ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਿਓ, ਜਰਾ ਆਵਾਜ਼ ਨਹੀਂ ਕਰ ਸਕਦਾ, ਹਿਲਜੁਲ ਨਹੀਂ ਸਕਦਾ, ਤੂੰ ਕਾਹਦਾ ਕਲਾਕਾਰ? ਚਰਨਾਂ ਤੇ ਪੈ ਗਿਆ, ਕਹਿਣ ਲੱਗਾ ਮਾਂ ਵਾਕਈ ਤੂੰ ਵੱਡੀ ਕਲਾਕਾਰ ਹੈ ਜਿਹਨੇ ਮੈਨੂੰ ਜਨਮ ਦਿੱਤਾ, ਮੈਂ ਤਾਂ ਐਵੇਂ ਹੰਕਾਰ ਨਾਲ ਭਰ ਗਿਆ, ਮੈਂ ਤਾਂ ਤੇਰੇ ਬਰਾਬਰ ਦਾ ਕਲਾਕਾਰ ਨਹੀਂ ਹੋ ਸਕਦਾ। ਉਸ ਵੇਲੇ ਮਾਂ ਨੇ ਪਿੱਠ ਦੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹਾਂ, ਤੇਰੇ ਮਨ ਚ ਭੁਲੇਖਾ ਨਾ ਰਹਿ ਜਾ, ਮੈਂ ਕਲਾਕਾਰ ਕੋਈ ਨਹੀਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ ਅਸਲੀ ਕਲਾਕਾਰ ਹੋ, ਮਤ ਹੰਕਾਰ ਵਿੱਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ, ਮਤ ਕਿਤੇ ਭੁਲੇਖੇ ਦੇ ਵਿੱਚ ਭਰਿਆ ਆ ਹੰਕਾਰ ਨਾਲ ਭਰ ਜਾਵੇਂ, ਅੱਜ ਤੂੰ ਮੇਰੇ ਨਾਲ ਤੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਪਵੇ, ਈਸ਼ਵਰ ਨੂੰ ਚੈਲੰਜ ਕਰ ਪਵੇ, ਪ੍ਰਭੂ ਨੂੰ ਚੈਲੰਜ ਕਰ ਪਵੇ, ਨਾ ਕਾਕਾ ਕਿਤੇ ਹੰਕਾਰ ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਹੈ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ, ਅਸਲੀ ਕਲਾਕਾਰ ਅਸਲੀ ਘਾੜਤਾਂ ਕਰਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ।
तैनू छोटे जैनू बाल रूप दे के ते फिर बाल तो जवान करना, जवान तो तेरे बाप वर्गा महान करना ओदे हाथ विच। मत किते भुलेखे च रही, जे ता ये बिरती बनी रवे ते बंदा बड़ा शांत रहिंदा, ते फिर ता मत लैण जोगा भी रहिंदा। गुरु की मत लैण जोगा, मापिया की गुरमत सुमत लैण जोगा, प्रभु दे पैच भी रहेगा। लेकिन जे बंदा हंकार नाल भर जावे, समझे मैं ही कलाकार हाँ, मेरी मत वधिया है, फिर गुरु की मत किथे रखेगा, मां बाप की सिक्ख्या किथे रखेगा। पहला तो यह समझ लई, साडा जन्म अपने आप नहीं, जन्म देन वाले मां बाप बैठे ने, मां बाप दे उत्ते ओ बैठा है, असली बाप बैठा है। तू सांझा साहिब बाप हमारा, नौ ने तेरे अखुट भंडारा, तरह तरह के पदार्थ बख्शन वाला बैठा है। जेता निगाह ओदे ते रही, बड़ी शांति रहेगी। महाराज सच्चे पातशाह उस ते निगाह पुआंदे, कहिंदे ओदे बालक बन के रहिए जिसने

ਅਕਾਲ ਪੁਰਖ ਵਾਹਿਗੁਰੂ ਦੀ ਪੂਰਨ ਕਿਰਪਾ ਹੋਵੇ। ਇਹ ਦਾਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ, ਸੋਏ ਅਚਿੰਤਾ।

ਉਹਦੇ ਤੇ ਹੀ ਹੋਣਗੀਆਂ ਜਿਨ੍ਹਾਂ ਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨ, ਕਿਉਂਕਿ ਉਹਦੀ ਕਿਰਪਾ ਹੁੰਦੀ ਹੈ ਤਾਂ ਗੁਰ ਮੰਤਰ ਦਾ ਸਿਮਰਨ ਦਾ ਜਾਪ ਹੁੰਦਾ। ਸਿਮਰਨ ਦੇ ਨਾਲ ਪ੍ਰੀਤੀ ਦਿਨੋ ਦਿਨ ਵਧਦੀ ਜਾਂਦੀ ਹੈ, ਪਰਮਾਰਥ ਵਿੱਚ ਬਰਕਤਾਂ ਪੈਂਦੀਆਂ ਹਨ ਤਾਂ ਇਹ ਦਾਤ ਮਿਲਦੀ ਹੈ। ਸੋਏ ਅਚਿੰਤਾ, ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਲਈ ਵੀ ਹਜ਼ੂਰ ਕਹਿੰਦੇ ਹਨ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ। ਇੱਕ ਪਾਸੇ ਨਾਮ ਤੋਂ ਬਿਨਾਂ ਹਜ਼ੂਰ ਕਹਿੰਦੇ ਹਨ, ਭਾਈ ਸੁੱਖ ਦੀ ਨੀਂਦਰ ਕਿਵੇਂ ਤੂੰ ਸੌਂ ਸਕਦਾ, ਕਿਵੇਂ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਦੂਜੇ ਪਾਸੇ ਜੋ ਜਪਦੇ ਹਨ, ਜੋ ਕਰਦੇ ਹਨ ਵਾਹਿਗੁਰੂ ਦਾ ਸ਼ੁਕਰਾਨਾ, ਹਜ਼ੂਰ ਕਹਿੰਦੇ ਹਨ, ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤਨਤਾ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਹਨ, ਤੇ ਜਿਨ੍ਹਾਂ ਨੇ ਅੰਗ ਸੰਗ ਸਮਝਿਆ ਉਹਨਾਂ ਨੂੰ ਲੋਕ ਪਰਲੋਕ ਦੇ ਸੁੱਖ ਵਾਹਿਗੁਰੂ ਬਖਸ਼ ਦਿੰਦਾ ਹੈ।

ਬੜਾ ਅਣਜਾਣ ਸਮਝੇ ਪਿਆ, ਆਪਣੇ ਆਪ ਨੂੰ ਸਮਝਦਾਰ ਪਿਆ ਸਮਝੇ, ਅਕਲਾਂ ਦਾ ਠੇਕੇਦਾਰ ਪਿਆ ਸਮਝੇ। ਲੇਕਿਨ ਮਹਾਰਾਜ ਕਹਿੰਦੇ ਨੇ ਬੜਾ ਅਣਜਾਣ, ਬੜਾ ਅਣਜਾਣਾ, ਬੜਾ ਬੇਸਮਝ ਹੈ ਉਹ ਬੰਦਾ ਜਿਹੜਾ ਮੌਕੇ ਦੀ ਪਛਾਣ ਨਹੀਂ ਪਿਆ ਕਰ ਕੀ ਰਿਹਾ ਹੈ। ਦ੍ਰਿਸ਼ਟ ਨਾ ਹੀ ਰੇ ਵੇਖਤ ਅੰਧੇ, ਵੇਖਦਾ ਵੀ ਪਿਆ ਫਿਰ ਕਿਉਂ ਅੰਨਾ ਹੋਵੇ। ਤੁਰਿਆ ਜਾਂਦਾ ਬੰਦਾ ਠੇਡਾ ਖਾ ਜਾਵੇ ਨਾ, ਗਲਤੀ ਕਰ ਪਵੇ ਤੇ ਸਿਆਣਾ ਬੰਦਾ ਕੋਲ ਜਾਂਦਾ ਕਹਿੰਦਾ ਕੀ ਗੱਲ ਹੈ ਅੰਨਾ ਹੋ ਗਿਆ। ਅੰਨਾ ਤਾਂ ਗਲਤੀ ਕਰੇ, ਅੱਖਾਂ ਵਾਲਿਆ ਤੂੰ ਕਿਉਂ ਗਲਤੀ ਕਰ, ਤੈਨੂੰ ਕਿਉਂ ਨੀ ਪਿਆ ਦਿਸਦਾ। ਪਰ ਮਹਾਰਾਜ ਕਹਿੰਦੇ ਨੇ ਹੈ ਐਸੀ ਅਵਸਥਾ ਵੀ ਹੈ, ਵੇਖਤ ਚਾਖਤ ਕਈਅਤ ਅੰਧਾ, ਸੁਣੀਅਤ ਸੁਣੀਏ ਨਾਹੀ, ਨਿਕਟ ਵਸਤ ਕੋ ਜਾਣੇ ਦੂਰੇ, ਪਾਪੀ ਪਾਪ ਕਮਾਹੀ। ਜਿਹੜੀ ਚੀਜ਼ ਨੇੜੇ ਹੈ ਉਹਨੂੰ ਦੂਰ ਕਰਕੇ ਜਾਣੇ, ਤੇ ਜਿਹੜੀ ਚੀਜ਼ ਹੈ ਹੀ ਨਹੀਂ, ਜਿਹਦਾ ਵਜੂਦ ਹੀ ਕੋਈ ਨਹੀਂ, ਜਿਹੜੀ ਕੇਵਲ ਛਲਾਵਾ ਹੈ ਉਹਦੇ ਚ ਮਨ ਰਚ ਗਿਆ। ਤੇ ਮਹਾਰਾਜ ਕਹਿੰਦੇ ਨੇ ਕਿਹਦੇ ਨਾਲ ਮਨ ਲਾਈ ਬੈਠਾ ਹੈ, ਪਰਛਾਵੇ ਨਾਲ, ਛਲਾਵੇ ਨਾਲ, ਜਿਸਦਾ ਵਜੂਦ ਕੋਈ ਨਹੀਂ, ਜਿਸਦੇ ਪੈਰ ਕੋਈ ਨਹੀਂ, ਜਿਸਦੀ ਹੋਂਦ ਬੜੀ ਮਸ਼ਕੂਕ ਹੈ, ਅੱਜ ਹੈ ਕੱਲ ਕੋਈ ਨਹੀਂ, ਕੱਲ ਨਹੀਂ ਸੀ ਅੱਜ ਹੈ, ਅੱਜ ਹੈ ਕੱਲ ਕੋਈ ਨਾ ਹੋਵੇਗੀ, ਕੁਛ ਨੀ ਪਤਾ, ਉਸ ਰਚਨਾ ਦੇ ਨਾਲ ਮਨ ਲਾ ਕੇ ਬੈਠਾ ਹੈ। ਸਾਹਿਬ ਸੋਹਣਾ ਕਹਿੰਦੇ ਬਿਨ ਹਰ ਕਾਮ ਨਾ ਆਵਦੇ, ਤੇਰੇ ਕੰਮ ਆਉਣ ਵਾਲੀ ਚੀਜ਼ ਇਹ ਤਾਂ ਨਹੀਂ ਜਿਹਦੇ ਤੇਰਾ ਮਨ ਲੱਗੇ ਹੈ, ਜਿਹਨਾਂ ਪੁੱਠੇ ਕੰਮਾਂ ਚ ਤੇਰਾ ਮਨ ਖਚਤ ਹੋ ਗਿਆ ਇਹ ਤਾਂ ਨੀ ਕੰਮ ਆਉਣ। ਜਾ ਸਿਓ ਰਾਜ ਮਾਚ ਤੁਮ ਲਾਗੇ, ਉਹ ਮੋਹਨੀ ਮੁਹਾਵਤ ਹੈ, ਇਹ ਤਾਂ ਐਵੇਂ ਤੇਰੀਆਂ ਅੱਖਾਂ ਦਾ ਭੁਲੇਖਾ ਹੈ, ਤੇਰਾ ਮਨ ਖਾਮ ਖਾਮ ਮੋਹਿਆ ਗਿਆ। ਜਿਹਨਾਂ ਚੀਜ਼ਾਂ ਨੇ ਤੇਰਾ ਮਨ ਮੋਹ ਲਿਆ, ਕਣਕ ਕਾਮਣੀ ਸੇਜ ਸੋਹਣੀ, ਇਹਨਾਂ ਸੁੱਖਾਂ ਪਿੱਛੇ ਪਿਆ ਨਾ, ਸੁਆਪਣ ਪਿੱਛੇ ਜਾ ਰਹੇ, ਦੌਲਤ ਪਿੱਛੇ ਜਾ ਰਹੇ ਹੈ, ਸੋਨੇ ਚਾਂਦੀ ਪਿੱਛੇ ਜਾ ਰਹੇ, ਸੁੱਖ ਦੀਆਂ ਸੇਜਾਂ ਤੇ ਪਿਆ ਹੋਇਆ ਸੁੱਤਾ ਹੋਇਆ, ਜ਼ਿੰਦਗੀ ਦੇ ਕੀਮਤੀ ਛਣ ਧਿਆਨ ਦੇਣਾ, ਬੰਦੇ ਦੇ ਪੱਲੇ ਚਾਰ ਪੈਸੇ ਹੋਣ ਬਾਜ਼ਾਰ ਚਲਾ ਜਾ, ਪੈਸੇ ਦੇ ਕੇ ਵਸਤੂ ਲੈ ਆਵੇ ਤੇ ਕਦੇ ਨੀ ਕਹਿੰਦਾ ਮੈਂ ਲੁੱਟਿਆ ਵੀ, ਕਦੇ ਨੀ ਕਹੇਗਾ, ਕਹੇਗਾ ਸੌਦਾ ਲੈ ਕੇ ਆ। ਹਾਂ ਕੋਈ ਅੱਗੋਂ ਟੱਕਰ ਜਾਏ ਚਤਰ ਚਲਾ ਕੇ ਤੇ ਬੰਦਾ ਬਣ ਜਾਏ ਮੂਰਖ, ਹੋਵੇ ਚਾਰ ਰੁਪਏ ਦੀ ਚੀਜ਼ ਤੇ ਅਗਲਾ ਅੱਠ ਲੈ ਲਵੇ ਨਾ, ਫਿਰ ਕਹਿੰਦਾ ਅੱਜ ਤਾਂ ਲੁੱਟੇ ਗਏ ਕਿਉਂਕਿ ਚਾਰ ਫਾਲਤੂ ਚਲੇ ਗਏ। ਤੇ ਜੇ ਰੁਪਈਏ ਲੈ ਕੇ ਜਾਵੇ ਬਾਜ਼ਾਰ, ਕੋਈ ਜੇਬ ਕੱਟ ਲਵੇ ਜਾਂ ਕਿਤੇ ਸੁੱਟ ਕੇ ਆ ਜਾਵੇ, ਡਿੱਗ ਪੈਣ ਕਿਧਰੇ, ਤੇ ਭੱਜਾ ਫਿਰੇਗਾ ਪੁਲਿਸ ਵਾਲਿਆਂ ਕੋਲ ਜਾਏਗਾ, ਉੱਚੀਆਂ ਬਾਹਾਂ ਕਰ ਕਰਕੇ ਬਾਜ਼ਾਰ ਸਿਰ ਤੇ ਚੁੱਕ ਲਏਗਾ, ਕਹੇਗਾ ਮੈਂ ਲੁੱਟਿਆ ਗਿਆ, ਕਿਉਂਕਿ ਉਹ ਰੁਪਈਏ ਅਜਾਈ ਚਲੇ ਗਏ। ਤੇ ਕਦੇ ਬੰਦੇ ਨੇ ਸੋਚਿਆ ਹੈ ਕਿ ਤੇਰੇ ਜੀਵਨ ਦੀ ਬੜੀ ਕੀਮਤੀ ਪੂੰਜੀ ਇੱਕ ਇੱਕ ਸਵਾਸ ਅਜਾਈ ਜਾ ਰਹੀ, ਇਹਦੇ ਬਦਲੇ ਕੁਝ ਵੀ ਤਾਂ ਨਹੀਂ ਮਿਲ ਗਿਆ, ਇੱਕ ਇੱਕ ਸਵਾਸ ਦੇ ਬਦਲੇ ਇੱਕ ਵਾਰੀ ਵਾਹਿਗੁਰੂ ਕਿਹਾ ਜਾ ਸਕਦਾ, ਇੱਕ ਸਵਾਸ ਨਾਲ ਰਾਮ ਦਾ ਨਾਮ ਲੈ ਕੇ ਪ੍ਰਭੂ ਦਾ ਨਾਮ, ਉਹਦੀ ਯਾਦ, ਤੇ ਐਡੀ ਕੀਮਤੀ ਪੂੰਜੀ ਜੀਵਨ ਦਾ ਆਧਾਰ ਸਵਾਸ ਅਜਾਈ ਜਾ ਰਹੇ ਨੇ, ਪਤਾ ਹੀ ਕੋਈ, ਜ਼ਿੰਦਗੀ ਬੀਤਦੀ ਜਾ ਰਹੀ ਤੇ ਕਦੇ ਧਿਆਨ ਵੀ ਨਹੀਂ ਮਾਰਿਆ ਆਪਣੇ ਆਪ ਤੇ, ਇਹ ਪਿਛਲੇ ਵਰੇ ਕੀ ਕਰਦਾ ਰਿਹਾ, ਅੱਗੋਂ ਕੀ ਕਰਨਾ ਚਾਹੀਦਾ, ਧਿਆਨ ਹੀ ਕੋਈ, ਸੁੱਤਾ ਹੈ ਬੰਦਾ। ਬਹੁਤ ਬੰਦੇ ਆ ਦਿਨ ਚੜ ਗਿਆ, ਦਿਨ ਦਾ ਦੂਜਾ ਪੈਰ ਸ਼ੁਰੂ ਹੋਣ ਵਾਲਾ, ਲੇਕਿਨ ਅਜੇ ਵੀ ਕਈ ਸੁੱਤੇ ਪਏ ਹੋਣਗੇ, ਗੁਰਮੁਖਾਂ ਦਾ ਦੂਜਾ ਪੈਰ ਮੁੱਕ ਰਿਹਾ ਧਿਆਨ ਦੇਣਾ, ਗੁਰਮੁਖ ਦਾ ਜੋ ਪਹਿਲਾ ਪੈਰ ਹੈ ਰਾਤ ਦਾ ਪਿਛਲਾ ਪੈਰ, ਰਾਤ ਦਾ ਚੌਥਾ ਪੈਰ, ਚੌਥੇ ਪਹਿਰ ਸਭਾ ਕੇ ਸੁਰਤੀਆਂ ਉਪਜੇ ਚਾਹ, ਸੁਰਤੀ ਵਾਲਿਆਂ ਨੂੰ, ਹੋਸ਼ ਵਾਲਿਆਂ ਨੂੰ, ਸਮਝ ਵਾਲਿਆਂ ਨੂੰ ਚਾਹ ਪੈਦਾ ਹੁੰਦਾ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਮ, ਉਹ ਮਨ ਵਿੱਚ ਮੁੱਖ ਵਿੱਚ ਸੱਚੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਦੇ ਧਿਆਉਂਦੇ ਅੰਮ੍ਰਿਤ ਵੇਲਾ ਸਫਲਾ ਕਰ ਲੈਂਦੇ। ਮਨਮੁੱਖ ਕੀ ਕਰ ਰਹੇ, ਸੋਏ ਰਹੇ ਹੋ ਮਨ ਮਾਵਤ, ਸੁੱਤਾ ਹੈ, ਇਹਨੂੰ ਖਰਮਸਤੀ ਵੀ ਕਿਹਾ ਜਾਂਦਾ, ਪੇਟ ਭਰਿਓ ਪਸੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਸਾਹਿਬ ਕਹਿੰਦੇ ਨੇ ਜਿਹੜੀ ਸੋਹਣੀ ਸੇਜ ਜਿਸ ਤੇ ਤੈਨੂੰ ਬੜੀ ਨੀਂਦ ਪਈ ਆਉਂਦੀ ਹੈ ਨਾ, ਤੈਨੂੰ ਨੀ ਪਤਾ ਇਹ ਤੈਨੂੰ ਖਾ ਰਹੀ ਹੈ, ਤੇਰੇ ਜੀਵਨ ਨੂੰ ਇਹ ਸੇਜ, ਇਹ ਸੋਹਣਾ ਬਿਸਤਰ, ਇਹ ਆਰਾਮ ਦੇ ਬਿਸਤਰ, ਤੇਰੀ ਜੀਵਨ ਦੀ ਬੜੀ ਕੀਮਤੀ ਪੂੰਜੀ ਅਜਾਈ ਗਵਾ ਰਹੇ।
ਇੱਥੇ ਸੁੱਤਾ ਸੁੱਤਾ ਤੂੰ ਜ਼ਿੰਦਗੀ ਦੇ ਬੜੇ ਕੀਮਤੀ ਸਵਾਸ ਬੇਕਾਰ ਗਵਾ ਰਹੇ। ਜਿਹੜਾ ਜਾਗ ਕੇ ਗੁਰੂ ਦੁਆਰੇ ਤੇ ਆ ਕੇ, ਪ੍ਰਭੂ ਦੁਆਰੇ ਤੇ ਆ ਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ, ਉਹ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਦਰ ਤੱਕ ਪਹੁੰਚਿਆ ਨਹੀਂ ਨਾ, ਗੁਰੂ ਦਰ ਤੋਂ ਬੇਮੁਖ ਰਹਿ ਗਏ, ਕਹਿੰਦੇ ਨੇ ਬਹੁਤ ਵੱਡਾ ਹਥਿਆਰ ਹੈ ਧਿਆਨ ਦੇਣਾ, ਕਾਤਲ ਹੈ ਬਹੁਤ ਵੱਡਾ। ਇੱਕ ਹੁੰਦਾ ਦੂਜੇ ਨੂੰ ਕਤਲ ਕਰਨਾ, ਸਮਾਜ ਕਹਿੰਦਾ ਇਹ ਕਾਨੂੰਨ ਗੁਨਾਹ ਹੈ, ਜੁਰਮ ਹੈ। ਇੱਕ ਹੋਰ ਹੁੰਦਾ ਹੈ ਆਤਮਘਾਤ ਕਰ ਲੈਣਾ, ਉਹ ਜਿਹੜਾ ਮਰੀ ਜਾਵੇ ਤੇ ਮੁਕੱਦਮਾ ਵਿਚਾਰੇ ਕੀ ਚਲਾਉਣ, ਪਰ ਜੇ ਕਿਤੇ ਪਹਿਲਾਂ ਫੜ ਲੈਣ ਤੇ ਉਹ ਕਹਿੰਦੇ ਨੇ ਇਹ ਆਤਮਘਾਤ ਕਰਦਾ ਹੋਇਆ ਫੜਿਆ ਗਿਆ, ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਚ ਪਕੜਿਆ ਗਿਆ, ਫੜ ਕੇ ਅੰਦਰ ਕਰ ਦਿੰਦੇ ਨੇ। ਕਹਿੰਦੇ ਨੇ ਜੇ ਆ ਕਿਸੇ ਨੂੰ ਮਾਰਨਾ ਤੇ ਆਪਣੇ ਆਪ ਨੂੰ ਮਾਰਨ ਵਾਲੇ ਕੋਲ ਨਹੀਂ, ਆਪਣੇ ਆਪ ਨੂੰ ਮਾਰਨਾ ਉਹ ਤੋਂ ਵੱਡਾ ਗੁਨਾਹ ਹੈ। ਤੇ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਵਿੱਚ ਜਿਹੜੇ ਆਤਮਘਾਤੀ ਲੋਕ ਨੇ ਨਾ, ਆਤਮਘਾਤੀ ਹੈ ਜਗਤ ਕਸਾਈ, ਸੰਸਾਰ ਨੂੰ ਕਤਲ ਕਰਨ ਵਾਲਾ ਕਸਾਈ ਜਿਹੜਾ ਬੰਦਾ ਆਪਣੇ ਆਪ ਦਾ ਘਾਤ ਕਰ ਰਿਹਾ, ਤੇ ਆਪਣੇ ਆਪ ਦਾ ਘਾਤ ਹੀ ਤਾਂ ਹੋ ਰਿਹਾ ਜਿਹੜਾ ਬੰਦਾ ਆਪਣੇ ਆਪ ਨੂੰ ਖਤਮ ਕਰ ਰਿਹਾ, ਖਾਣ ਪੀਣ ਮੌਜ ਕਰਨ ਤੇ ਸੁੱਤੇ ਰਹਿਣ ਚ ਆਪਣੇ ਜੀਵਨ ਦਾ ਨਾਸ਼ ਮਾਰ ਰਿਹਾ। ਸਾਹਿਬ ਕਹਿੰਦੇ ਨੇ ਇਹਦੇ ਨਾਲ ਵੱਡਾ ਹੋਰ ਆਤਮਘਾਤੀ ਕੌਣ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹਦਾ ਮਾਫ ਨਹੀਂ ਕੀਤਾ ਜਾਣਾ, ਹੱਤਿਆ ਮੂਲ ਨਾ ਉਤਰੇ ਬੇਮੁਖ ਗੁਰਦੁਆਰੇ। ਗੁਰੂ ਕੇ ਦਰ ਤੋਂ ਬੇਮੁਖ ਬੰਦਾ, ਭਗਤੀ ਵਾਲੇ ਪਾਸੇ ਮੂੰਹ ਨਾ ਕਰਨ ਵਾਲਾ ਬੰਦਾ, ਨਾਮ ਵਾਲੇ ਪਾਸੇ ਨਾ ਲੱਗਣ ਵਾਲਾ ਬੰਦਾ, ਆਪਣੇ ਆਪ ਬਾਰੇ ਨਾ ਸੋਚਣ ਵਾਲਾ ਬੰਦਾ, ਆਪਣੀਆਂ ਬਿਰਤੀਆਂ ਉੱਤੇ ਨਿਗਾਹ ਨਾ ਰੱਖਣ ਵਾਲਾ ਬੰਦਾ ਤਾਂ ਕਤਲ ਹੋ ਰਿਹਾ, ਆਪਣੇ ਆਪ ਨੂੰ ਕਤਲ ਕਰ ਰਿਹਾ, ਆਤਮਘਾਤੀ ਹੈ। ਇਹਨੂੰ ਕਿਵੇਂ ਹੱਤਿਆ ਮਾਫ

ਐਵੇਂ ਮਾਇਆ ਦੀ ਉਲਝਣ ਚ ਪੈ ਕੇ, ਮਾਇਆ ਦੀ ਠੱਗੀ ਵਿੱਚ ਆ ਕੇ ਉਲਝ ਗਏ, ਉਲਝ ਰਹੇ ਹੋ, ਔਰ ਇੰਦਰੀਆਂ ਦੇ ਸਵਾਦਾਂ ਦੇ ਵਸ ਪੈ ਕੇ। ਅਗਲੀ ਦੀ ਗੱਲ ਕਹਿੰਦੇ, ਕਹਿੰਦੇ ਨੇ ਆਕੜ ਕਿਹੜੀ ਗੱਲ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਤਿਣਕੀਆਂ ਦਾ ਘਾਹ ਦੇ ਤੀਲਿਆਂ ਦਾ ਮਕਾਨ ਬਣਾ ਕੇ ਤੇ ਉਹਦੇ ਥੱਲੇ ਅੱਗ ਬਾਲ ਕੇ ਬੈਠਾ ਹੋਵੇ, ਤੇ ਉਹਦੇ ਤੇ ਵੀ ਆਕੜ ਦਾ ਹੋਵੇ, ਉਹਨੂੰ ਵੀ ਕਿਲਾ ਪਿਆ ਸਮਝਦਾ ਹੋਵੇ, ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਤ, ਤੈਨੂੰ ਇਸ ਜਿਹਨੂੰ ਕਿਲਾ ਸਮਝੀ ਬੈਠਾ ਹੈ, ਇਹ ਤ੍ਰਿਣਾਂ ਦਾ ਮੰਦਰ ਤਿਣਕਿਆਂ ਦਾ ਮਕਾਨ, ਥੱਲੇ ਅੱਗ ਤੂੰ ਆਪ ਬਾਲ ਰੱਖੀ, ਉਹ ਅੱਗ ਇਸ ਨੂੰ ਭਸਮ ਕਰ, ਮਾਫ ਕਰਨਾ, ਆ ਕ੍ਰੋਧ ਇੱਕ ਅੱਗ ਹੀ ਆ ਜਿਹੜੀ ਜੀਵਨ ਨੂੰ ਖਾਈ ਜਾਂਦੀ। ਮਹਾਰਾਜ ਜੀ ਕਹਿੰਦੇ, ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਢਾਲੇ, ਜਿਵੇਂ ਸੋਨੇ ਨੂੰ ਢਾਲਣ ਵੇਲੇ ਸੁਨਿਆਰ ਥੋੜਾ ਜਿਹਾ ਸੁਹਾਗਾ ਉੱਤੇ ਪਾ ਦਿੰਦਾ ਤੇ ਇੱਕਦਮ ਢਲ ਜਾਂਦਾ, ਜੀਵਨ ਢਲਦਾ ਤਾਂ ਹੈ ਹੀ, ਲੇਕਿਨ ਜਿਹੜਾ ਕਾਮ ਕ੍ਰੋਧ ਦਾ ਮਾਰਿਆ ਜੀਵਨ ਇੱਕਦਮ ਢਲਦਾ, ਬਹੁਤ ਤੇਜ਼ੀ ਨਾਲ ਢਲਦਾ, ਤੇ ਅੱਗ ਬਾਲਣ ਵਾਲੀ ਗੱਲ ਨਹੀਂ। ਇਸ ਕੱਚੇ ਸਰੀਰ ਸਧਾਰਨ ਜਿਹਾ ਜੀਵਨ ਦੇ ਅੰਦਰ ਕਾਮ ਕ੍ਰੋਧ ਦੀ ਅੱਗ ਬਾਲ ਕੇ ਇਹਨੂੰ ਨਾਸ ਕਰਨ ਤੇ ਤੁਲਿਆ ਹੋਇਆ ਬੰਦਾ ਭਜਨ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ ਹੋਵੇਗਾ, ਰੱਬ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ, ਪਰੇਸ਼ਾਨੀਆਂ ਦੇ ਵਾਸਤਾ ਆਪ ਹੀ ਪਵੇਗਾ। ਐਸੇ ਗੜ ਮੈਂ ਐਠ ਹਠੀਲੋ, ਤ੍ਰਿਣ ਕੋ ਮੰਦਰ ਦੇ ਅੰਦਰ ਸਮਝਦਾ ਮੈਂ ਕਿਲੇ ਚ ਬੈਠਾ, ਫੂਲ ਫੂਲ ਕਿਆ ਪਾਵਤ ਹੈ, ਫਿਰ ਪੰਚ ਦੂਤ ਮੂੰਡ ਪਰ ਠਾਂਡੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਰ ਤੇ ਖੜੇ ਨੇ, ਕੇਸ ਕਹੇ ਫੇਰ ਆਵਤ ਹੈ, ਜਿਵੇਂ ਕਿਸੇ ਨੂੰ ਗੁਬਾਰਾ ਤੋਂ ਫੜ ਕੇ ਘਸੀਟੇ, ਐਵੇਂ ਤੈਨੂੰ ਭਜਾਈ ਫਿਰਦੇ ਨੇ, ਘਸੀਟੀ ਫਿਰਦੇ ਨੇ, ਤੇ ਦ੍ਰਿਸ਼ਟ ਨਾ ਆਵੇ ਅੰਧ ਗਿਆਨੀ, ਤੈਨੂੰ ਪਤਾ ਨੀ ਲੱਗਦਾ ਤੇਰੇ ਨਾਲ ਕੀ ਹਾਲ ਕੀਤਾ ਜਾ ਰਿਹਾ, ਤੇਰੇ ਨਾਲ ਕੀ ਵਰਤਾਰਾ ਹੋ ਰਿਹਾ, ਤੈਨੂੰ ਦਿਸਦਾ ਨਹੀਂ, ਤੇ ਫਿਰ ਕੀ ਕਹਿਣਗੇ ਮਹਾਰਾਜ ਜੀ, ਕਹਿਣਗੇ ਵੇਖਤ ਚਾਖਤ ਕਹੀਏ ਅੰਧਾ, ਵੇਖਦਾ ਵੀ ਹੈ ਪਰ ਇਹਨੂੰ ਅੰਨਾ ਕਹਿਣਾ ਚਾਹੀਦਾ, ਦਿਸਦਾ ਜੋ ਕੁਝ ਨਹੀਂ, ਸੁਣੀਏ ਸੁਣੀਏ ਨਾਹੀ, ਗੁਰੂ ਦੀ ਗੱਲ ਨਹੀਂ ਸੁਣਦਾ, ਬਜ਼ੁਰਗ ਦੀ ਗੱਲ ਨਹੀਂ ਸੁਣਦਾ, ਉਸਤਾਦ ਦੀ ਗੱਲ ਨਹੀਂ ਸੁਣਦਾ, ਨਾਮ ਦੀ ਗੱਲ ਨਹੀਂ ਸੁਣਦਾ, ਭਗਤੀ ਦੀ ਗੱਲ ਨਹੀਂ ਸੁਣਦਾ, ਕੋਈ ਸਿੱਖਿਆਦਾਇਕ ਗੱਲ ਸੁਣਨ ਨੂੰ ਤਿਆਰ ਨਹੀਂ, ਉਲਟਾ ਕੀ ਪਿਆ ਕਰਦਾ, ਵਿਖੇ ਨਾਦ ਕਰਨ ਸੁਣਦੀ ਨਾ, ਵਿਸ਼ੇ ਵਿਕਾਰਾਂ ਨੂੰ ਉਭਾਰਨ ਵਾਲੇ ਗੰਦੇ ਗੀਤ ਸੁਣ ਕੇ ਬੜਾ ਖੁਸ਼। ਮਹਾਰਾਜ ਨੇ ਸਾਡਾ ਸਾਰਾ ਨਕਸ਼ਾ ਖਿੱਚ ਕੇ ਰੱਖ ਦਿੱਤਾ, ਨਾਮ ਤੋਂ ਵਿਹੋਣਿਆਂ ਨੂੰ ਕਿੱਥੇ ਧੋਈ ਹੈ, ਕਿੱਥੇ ਥਾਂ ਹੈ, ਮਹਾਰਾਜ ਤਾਂ ਕਹਿੰਦੇ ਨੇ ਹਰ ਫਿਸਰਤ ਸਦਾ ਖੁਆਰੀ, ਨਾਮ ਤੋਂ ਟੁੱਟਿਆਂ ਨੂੰ ਸਦਾ ਖੁਆਰ ਹੋਣਾ ਪੈਂਦਾ। ਹਾਂ, ਉਹ ਲੋਕ ਬਚ ਜਾਂਦੇ ਨੇ, ਉਹਨਾਂ ਨੂੰ ਸੜਨਾ ਨਹੀਂ ਪੈਂਦਾ ਧੋਖਾ, ਧੋਖ ਤਾਂ ਕੋ ਧੋਖਾ ਕਹਾਂ ਵਿਆਪੇ, ਜਾਂ ਕੋ ਓਟ ਤੁਹਾਰੀ, ਜਿਨ੍ਹਾਂ ਨੇ ਨਾਮ ਦਾ ਪੱਲਾ ਪਕੜਿਆ ਹੈ ਉਹਨਾਂ ਨੂੰ ਸੜਨਾ ਨਹੀਂ ਪੈਂਦਾ, ਧੁਖਣਾ ਨਹੀਂ ਪੈਂਦਾ। ਬਾਕੀ ਤਾਂ ਸੰਸਾਰ ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਨਾਮ ਦੇ ਜ਼ਿੰਦਗੀ ਇਸ ਤਰ੍ਹਾਂ ਲੰਘ ਰਹੀ ਹੈ ਜਿਵੇਂ ਜ਼ਿੰਦਗੀ ਮੱਚ ਰਹੀ ਹੋ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਰ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਰਲਾਏ, ਇਸ ਤਰ੍ਹਾਂ ਦਾ ਜ਼ਿੰਦਗੀ ਤਪ ਤੇ ਸੜ ਰਹੀ, ਬਿਨ ਸਿਮਰਨ ਜੋ ਜੀਵਨ ਬਲਣਾ। ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ ਸਰਪ ਜੈਸੇ ਯਾਰ ਜਾਰੀ, ਕਹਿੰਦੇ ਨੇ ਨਾਗ ਦੀ ਬੜੀ ਲੰਮੀ ਉਮਰ, ਸੱਪ ਦੀ ਬੜੀ ਲੰਮੀ ਉਮਰ ਹੁੰਦੀ ਹੈ, ਪਰ ਹੁੰਦਾ ਕੀ ਹੈ, ਪੁੜਪੜੀਆਂ ਵਿੱਚ ਜ਼ਹਿਰ ਲੈ ਕੇ, ਨਾਗ ਦੀਆਂ ਪੁੜਪੜੀਆਂ 'ਚ ਜ਼ਹਿਰ, ਜਿਸ ਵੇਲੇ ਵੀ ਕਿਸੇ ਚੀਜ਼ ਨੂੰ ਮੂੰਹ ਮਾਰਦਾ ਹੈ ਉਹ ਜ਼ਹਿਰ ਦੰਦਾਂ ਦੇ ਵਿੱਚੋਂ ਦੀ ਉਹ ਹਰ ਚੀਜ਼ ਖਾਧੀ ਜਾਣ ਵਾਲੀ ਚੀਜ਼ 'ਚ ਇੰਜੈਕਟ ਹੋ ਜਾਂਦਾ, ਜ਼ਹਿਰੀਲੀ ਹੋ ਕੇ ਉਹ ਚੀਜ਼ ਪੇਟ 'ਚ ਜਾਂਦੀ, ਆਪਣੀ ਉਹਦੀ ਜ਼ਹਿਰ ਆਪਣੇ ਪੇਟ 'ਚ ਘੁਲ ਜਾਂਦੀ, ਉਹ ਖਾਣੇ ਨੂੰ ਹਜ਼ਮ ਕਰਦਾ ਹੋਇਆ, ਜੋ ਕੁਝ ਉਹ ਖਾਂਦਾ ਉਹਨੂੰ ਹਜ਼ਮ ਕਰਦਾ ਹੋਇਆ, ਨਾਲ ਹੀ ਤਪਦਾ ਤੇ ਸੜਦਾ ਫਿਰਦਾ, ਠੰਡੀਆਂ ਥਾਵਾਂ ਤੇ ਸਿਰ ਰੱਖ ਰੱਖ ਕੇ, ਛੱਪੜਾਂ ਦੇ ਕੰਢਿਆਂ ਤੇ, ਤਲਾਵਾਂ ਦੇ ਕੰਢਿਆਂ ਤੇ, ਠੰਡੀਆਂ ਥਾਵਾਂ ਤੇ ਜਿਸ ਵੇਲੇ ਉਹ ਅੱਗ ਬਹੁਤੀ ਵੱਧ ਜਾਂਦੀ ਹੈ, ਚੰਦਨ ਨਾਲ ਲਿਪਟ ਕੇ ਜਾ ਕੇ ਬਹਿ ਜਾਂਦਾ, ਚੰਦਨ ਦੇ ਰੁੱਖ ਨੂੰ ਲਿਪਟ ਜਾਂਦਾ ਹੈ, ਕਿਉਂਕਿ ਚੰਦਨ ਦੇ ਰੁੱਖ 'ਚ ਕੁਦਰਤੀ ਠੰਡਕ ਹੈ, ਉਹਦੀ ਖੁਸ਼ਬੂ 'ਚ ਇੱਕ ਠੰਡਕ ਹੈ, ਅਤਾ ਦੇ ਬ੍ਰਾਹਮਣ ਲੋਕ 12-12 ਤਿਲਕ ਕਰਦੇ ਨੇ ਸਰੀਰ ਤੇ, ਮੱਥੇ ਤੇ ਵੀ, ਡੌਲਿਆਂ ਤੇ ਵੀ, ਛਾਤੀ ਤੇ ਵੀ, ਪੇਟ ਤੇ ਵੀ 12-12 ਤਿਲਕ ਕਰਦੇ ਨੇ ਤਾਂ ਕਿ ਸਾਰੇ ਸਰੀਰ ਨੂੰ ਠੰਡ ਰਹੇ, ਠੰਡਕ ਪਹੁੰਚੇ। ਹਾਲਾਂ ਇਸ ਤਰ੍ਹਾਂ ਠੰਡਕ ਕਿਸੇ ਨੂੰ ਮਿਲੀ ਹੈ ਕਦੇ? ਉਹ ਤਾਂ ਮਹਾਰਾਜ ਕਹਿੰਦੇ ਨੇ ਚੰਦਨ ਚੰਦ ਨਾ ਸ਼ਰਦ ਰੁੱਤ, ਮੂਲ ਨਾ ਮਿੱਟੀ ਘਾਮ, ਇਹ ਅੱਗ ਕਦੇ ਬੁਝਣੀ ਇਸ ਤਰ੍ਹਾਂ।

ਮਹਾਰਾਜ ਕਹਿੰਦੇ ਨੇ ਤਪਦਾ ਸੜਦਾ ਵੇਖਿਆ ਸੰਸਾਰ, ਕਿਸੇ ਨੂੰ ਚੈਨ ਨੀ, ਕਿਸੇ ਨੂੰ ਸ਼ਾਂਤੀ ਨੀ। ਇਸ ਕਰਕੇ ਜੀਵਨ ਪਦ ਨਿਰਵਾਣ ਇੱਕੋ ਸਿਮਰੀਏ, ਨਾ ਸਿਮਰੀਏ ਤਾਂ ਡਿੱਠਾ ਸਭ ਸੰਸਾਰ, ਤੂੰ ਸੁਖ ਨਾ ਨਾਮ ਬਿਨ, ਕਿਉਂਕਿ ਦੂਜੀ ਨਾ ਹੀ ਜਾਏ ਕਿਨ ਬਿਦ ਧੀਰੀਏ, ਹੋਰ ਕੋਈ ਤਰੀਕਾ ਹੀ ਨੀ ਧੀਰਜ ਆਉਣ ਦਾ, ਸ਼ਾਂਤੀ ਆਉਣ ਦਾ। ਇਹ ਵੀ ਦੱਸਦੇ ਨੇ ਕਿ ਨਾਮ ਨਾ ਜਪਿਆ ਜੀਵਨ ਐਵੇਂ ਤੁਰ ਜਾਏਗਾ, ਤਨ ਤਨ ਹੋਸੀ ਛਾਰ, ਜਾਣੇ ਕੋਏ ਜਾਣ, ਤੇ ਜਿਹੜੇ ਪਾਸੇ ਲੱਗਾ ਹੈ ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ, ਤੇ ਜਿਹੜਾ ਭੁਲਿਆ ਰਹਿ ਗਿਆ ਇਸ ਪਾਸੇ ਉਹਨੂੰ ਸ਼ਾਂਤੀ ਨਹੀਂ, ਜਿਸ ਭੁਲਾਏ ਆਪ ਤਿਸ ਕੱਲ ਨਹੀਂ ਜਾਣੀਆਂ। ਭਾਗਾਂ ਵਾਲੇ ਨੇ ਰੰਗ ਰਤੇ ਨਿਰਵਾਣ ਸੱਚਾ ਗਾ ਵਹੀ, ਤੇ ਕਹਿੰਦੇ ਨੇ ਮੈਂ ਤਾਂ ਆਪ ਤੇਰੀ ਸ਼ਰਨ ਹਾਂ, ਨਾਨਕ ਸ਼ਰਨ ਦੁਆਰ ਜੇ ਤੂੰ ਭਾਵੇਂ ਸੱਚੇ ਪਾਤਸ਼ਾਹ, ਤੈਨੂੰ ਜੇ ਚੰਗਾ ਲੱਗ ਜਾਏ, ਤੇ ਮੈਂ ਤਾਂ ਆਪ ਤੇਰੇ ਦਰ ਤੋਂ ਇਹੀ ਮੰਗਦਾ ਹਾਂ, ਕਰ ਕਿਰਪਾ ਮੋਏ ਸਾਧ ਸੰਗਤੀ ਜੈ। ਇਸ ਤਰੀਕੇ ਨਾਲ ਹੀ ਕੁਝ ਮਿਲ ਸਕਣ ਵਾਲਾ ਹੈ।

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

0: ਭਰੀ ਹੈ।
1: ਮੇਰੀ ਜੀਵਨ ਦੀ ਬੇੜੀ ਪਾਪਾ ਨਾਲ ਭਰ ਗਈ ਹੈ। ਵਿਸ਼ੇ ਵਿਕਾਰ ਚੁਗਲੀ ਨਿੰਦਾ ਬਖੀਲੀ ਦੇ ਝੱਖੜ ਝੁੱਲ ਰਹੇ ਨੇ। ਹੇ ਪ੍ਰਭੂ ਤੂੰ ਕਿਰਪਾ ਕਰ।

ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ ਜਿਨ੍ਹਾਂ ਤੇ ਸਤਿਗੁਰੂ ਨੇ ਬਹੁਤ ਅਪਾਰ ਕਿਰਪਾ ਕੀਤੀ। ਭਾਈ ਸਾਹਿਬ ਧਰੂ ਦਾ ਜ਼ਿਕਰ ਕਰਦੇ ਨੇ ਆਪਣੀ ਵਾਰ ਵਿੱਚ।

ਭਾਈ ਸਾਹਿਬ ਕਹਿੰਦੇ ਨੇ ਮਤਰੇਈ ਮਾਂ ਨੇ ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ, ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ।

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ ਨਾ, ਅੱਜ ਕੱਲ੍ਹ ਤੇ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਦਾਤ ਕਿਹੜੀ, ਤੇਰੀ ਗੋਤ ਕਿਹੜੀ ਹੈ। ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਪੂੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ ਹੈ।

ਮਹਾਰਾਸ਼ਟਰ ਦੇ ਰਹਿਣ ਵਾਲੇ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਅੰਮ੍ਰਿਤਮਈ ਰਚਨਾ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ, ਸਾਰੇ ਸੰਸਾਰ ਵਿੱਚ ਕਿਸ ਪ੍ਰਕਾਰ ਨਾਲ ਉਹ ਵਾਹਿਗੁਰੂ ਵਿਆਪਕ ਹੈ ਅਤੇ ਉਸ ਵਾਹਿਗੁਰੂ ਜੀ ਤੋਂ ਹੀ ਇਹ ਭਿੰਨ ਭਿੰਨ ਸਰੂਪ ਸਾਨੂੰ ਦਿਖਾਈ ਦਿੰਦੇ ਨੇ। ਭਗਤ ਜੀ ਆਪਣੀ ਅੰਮ੍ਰਿਤਮਈ ਬਚਨਾਂ ਵਿੱਚ ਇਸ ਤਰ੍ਹਾਂ ਕਥਨ ਕਰਦੇ ਹਨ।

ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਣ ਪਿਆਰੇ ਸਿੱਖ ਕਥਨ ਕਰਦੇ ਨੇ, ਅਗਰ ਤੇਰਾ ਦਿਲ ਪਵਿੱਤਰ ਹੈ ਤੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਤੇਰੇ ਅੰਦਰ ਵਸਦੇ ਤੇ ਜੇ ਤੇਰੇ ਨੇਤਰ ਸਾਫ ਹਨ, ਉਹਨਾਂ ਵਿੱਚ ਗਿਆਨ ਦੀ ਦ੍ਰਿਸ਼ਟੀ ਹੈ, ਮੰਦਰ ਵੱਲ ਵੇਖ, ਮਸਜਿਦ ਵੱਲ ਦੇਖ, ਚਰਚ ਵੱਲ ਦੇਖ, ਇਮਾਮ ਸ਼ਾਫੇ ਵੱਲ ਦੇਖ, ਸਾਰੇ ਜਗ੍ਹਾ ਤੇ ਤੈਨੂੰ ਉਹ ਵਿਆਪਕ ਮੌਜੂਦ ਨਜ਼ਰੀ ਆਏਗਾ, ਕਿਉਂਕਿ ਸਾਰਾ ਸੰਸਾਰ ਇੱਕ ਦੀ ਉਪਜ ਹੈ, ਇੱਕ ਮਾਤਾ ਪਿਤਾ ਦੀ।

ਆ ਜਿਹੜੀ ਤੇਰੇ ਕੋਲ ਕਿਤਾਬ ਹੈ ਤੇ ਤੂੰ ਆਖਨੇ ਇਹ ਕਿਤਾਬ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਭਾਵ ਜਿਹੜੀ ਆ ਤੇਰੇ ਕੋਲ ਬਾਣੀ ਦੀ ਪੋਥੀ ਹੈ, ਤੇ ਜਿਹੜੀ ਤੂੰ ਆਖਨੇ ਧੁਰ ਕੀ ਬਾਣੀ ਆਈ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਤਾਂ ਰੱਬ ਦੇ ਘਰ ਦੀ ਬਣੀ ਹੋਈ ਇੱਕ ਬੁਝਾਰਤ ਅੱਜ ਸੁਲਝਾ ਦੇ। ਰੱਬ ਦੇ ਘਰ ਵਿੱਚ ਹਿੰਦੂ ਚੰਗਾ ਹੈ ਜਾਂ ਮੁਸਲਮਾਨ ਚੰਗਾ? ਸਵਾਲ ਕੀਤਾ ਕਾਜ਼ੀ ਮੌਲਾਨਿਆਂ ਨੇ ਗੁਰੂ ਨਾਨਕ ਅੱਗੇ, ਭਾਈ ਸਾਹਿਬ ਭਾਈ ਗੁਰਦਾਸ ਜੀ।

ਸੁਨ ਬੇਦ ਬਿਰੰਤ ਵਿਚਾਰ ਰਿਹੋ ਹਰ ਜਪ ਨ ਛਾਡੋ ਏਕ ਕਰੀ ਮਥੁਰਾ ਜਨ ਕੋ ਪ੍ਰਭ ਦਿਨ ਦਿਆਲ ਹੈ ਸੰਗਤ ਸ੍ਰਿ

Guru Vahe, Guru Vahe, Guru Vahe, Guru Vahe, Guru Vahe.

ਕਰਤਾ ਪੁਰਖ ਵਾਹਿਗੁਰੂ ਦੇ ਦੇਸ਼। ਬਸ ਇਹੀ ਮੰਗ ਕੀਤੀ, ਐ ਵਾਹਿਗੁਰੂ ਸੰਸਾਰ ਸੜ ਰਿਹਾ ਹੈ, ਇਹਦੀ ਇਹ ਹਾਲਤ ਹੋਈ ਹੈ,

ਕੋਈ ਰਿਸ਼ਵਤ ਖੋਰ ਹੋ ਗਏ ਨੇ। ਉਹੀ ਕਰਮ ਧਰਮ ਨੂੰ ਭੁਲਾ ਕੇ ਸੱਚ ਨੂੰ ਛੱਡ ਕੇ ਝੂਠ ਦਾ ਬੁਰਕਾ ਉੱਡਿਆ ਹੋਇਆ ਹੈ ਔਰ ਇਹ ਹਾਲਤ ਹੋਈ ਹੈ।

ਪਾਤਸ਼ਾਹੀ ਦੇ ਰੂਪ ਵਿੱਚ ਸਾਰੇ ਹੀ ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖਾਂ ਨੂੰ ਪ੍ਰਾਪਤ ਹੈ ਜੋ ਇਸਨੂੰ ਜਪਦੇ ਹਨ ਜੋ ਇਸਨੂੰ ਅਮਲ ਵਿੱਚ ਲਿਆਉਂਦੇ ਹਨ ਕੀਰਤਨ ਰੂਪ ਦੇ ਵਿੱਚ ਇਸ ਉੱਤੇ ਅਮਲ ਕਰਦੇ ਹਨ ਸਲਾਹ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਹਜ਼ੂਰ ਬਾਣੀ ਵਿੱਚ ਫਰਮਾਨ

ਮਰਨਾ ਤਾਂ ਸਾਰਿਆਂ ਦੇ ਮੱਥੇ ਲਿਖਿਆ ਈ, ਜੋ ਆਇਆ ਸੋ ਚੱਲ ਸੀ, ਮਰਨ ਲਿਖਾਏ ਮੰਡਲ ਮੈਂ ਆਏ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਹਰ ਜੋ ਜਨਮਿਆ ਹੈ, ਹਰ ਜੋ ਬਣਿਆ ਹੈ, ਹਰ ਜੋ ਉਪਜਿਆ ਹੈ, ਉਸ ਹਰ ਇੱਕ ਨੇ ਮਰਨਾ ਤਾਂ ਹੈ। ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਬਾਕੀ ਇਹ ਗੱਲ ਵੱਖਰੀ ਏ। ਉਹ ਮੌਤ ਜੋ ਆਮ ਲੋਕਾਂ ਵਾਸਤੇ, ਜਿਵੇਂ ਕਬੀਰ ਜੀ ਦਾ ਬਚਨ ਸੀ, ਜਿਹ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਨੇ ਲੋਕਾਂ ਦੀ ਮਰਨ ਤੋਂ ਪਹਿਲਾਂ ਹੀ ਜਾਨ ਕੱਢੀ। ਮੌਤ ਤਾਂ ਪਤਾ ਨਹੀਂ ਕਦੋਂ ਆਉਣੀ, ਮੌਤ ਦੇ ਡਰ ਨੇ ਹੀ ਬੰਦੇ ਨੂੰ ਮਾਰ ਰੱਖਿਆ, ਜੀਣ ਨਹੀਂ ਪਈ ਦਿੰਦੀ। ਜਿਹ ਮਰਨੇ ਸਭ ਜਗਤ ਤਰਾਸਿਆ, ਸਾਰਾ ਜਗਤ ਤਰਾ ਤਰਾ ਕਰ ਰਿਹਾ ਜਿਸ ਮੌਤ, ਜਿਹਦਾ ਨਾਂ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ। ਚਾਰ ਬੰਦੇ ਬੈਠੇ ਹੋਣ, ਕੋਈ ਬੰਦਾ ਵਿੱਚ ਮੌਤ ਦੀਆਂ ਗੱਲਾਂ ਕਰਨ ਲੱਗ ਪਵੇ, ਕਹਿੰਦੇ ਨੇ ਕੋਈ ਚੰਗੀ ਜੀ ਗੱਲ ਕਰ, ਮੌਤ ਦੀ ਗੱਲ ਮਾੜੀ ਗੱਲ ਹੈ, ਮੰਦੀ ਗੱਲ ਹੈ, ਚੰਗੀ ਨਹੀਂ ਲੱਗਦੀ, ਜੀਣ ਦੀ ਗੱਲ ਕਰ, ਮੌਤ ਦੀ ਗੱਲ ਨਾ ਕਰ। ਜਿਸ ਨੂੰ ਭਾਈ ਮੂਲੇ ਨੇ ਭਾਈ ਮਰਦਾਨੇ ਦੇ ਉਸ ਦੋ ਪੈਸਿਆਂ ਦੇ ਬਦਲੇ ਮਰਨਾ ਸੱਚ ਤੇ ਜੀਣਾ ਝੂਠ ਲੈ ਕੇ ਦਿੱਤਾ ਸੀ, ਜਿਸ ਨੂੰ ਗੁਰੂ ਨਾਨਕ ਨੇ ਪ੍ਰਵਾਨ ਕੀਤਾ ਸੀ, ਮਰਦਾਨਿਆਂ ਕੋਈ ਤਾਂ ਸਮਝ ਵਾਲਾ ਬੈਠਾ ਇੱਥੇ ਸਿਆਲਕੋਟ ਵਿੱਚ, ਜਿਹੜਾ ਮਰਨ ਨੂੰ ਸੱਚ ਸਮਝਦਾ ਔਰ ਹੈ ਵੀ ਸੱਚ। ਜ਼ਿੰਦਗੀ ਦੇ ਬਾਰੇ ਕਈ ਤਰ੍ਹਾਂ ਦੇ ਸ਼ੁਭੇ ਹੋ ਸਕਦੇ ਨੇ, ਸ਼ੱਕ ਹੋ ਸਕਦੇ ਨੇ, ਸ਼ੰਕੇ ਰਹਿ ਸਕਦੇ ਨੇ। ਗਰਭ ਵਿੱਚ ਹੈ ਜੋ ਇਸ ਦਾ ਜਨਮ ਹੋਵੇਗਾ, ਜ਼ਿੰਦਗੀ ਇਸ ਨੂੰ ਪ੍ਰਾਪਤ ਹੋਵੇਗੀ, ਕੋਈ ਪੱਕੀ ਗੱਲ ਨਹੀਂ ਹੈ, ਸ਼ੰਕੇ ਵਾਲੀ ਗੱਲ ਹੈ। ਜਿਸ ਦਾ ਜਨਮ ਹੋ ਗਿਆ ਹੈ, ਇਸ ਨੂੰ ਕੁਝ ਉਮਰਾਂ ਪ੍ਰਾਪਤ ਹੋ ਸਕੇਗੀ, ਸ਼ੰਕੇ ਵਾਲੀ ਗੱਲ ਹੈ। ਇਹ ਬੋਲ ਸਕੇਗਾ, ਇਹ ਤੁਰ ਸਕੇਗਾ, ਸ਼ੰਕੇ ਵਾਲੀ ਗੱਲ ਹੈ, ਡਰ ਬਣਿਆ ਰਹਿੰਦਾ, ਪਤਾ ਨਹੀਂ ਚੱਲ ਸਕੇ ਨਾ ਚੱਲ ਸਕੇ। ਸਾਰੀ ਕਿਰਿਆ ਸਰੀਰ ਦੀ ਠੀਕ ਚੱਲੇ ਨਾ ਚੱਲੇ, ਕੱਲ ਨੂੰ ਪੜ੍ਹ ਸਕੇਗਾ ਕਿ ਨਹੀਂ, ਪਰਿਵਾਰ ਵਾਲਾ ਬਣ ਸਕੇਗਾ ਕਿ ਨਹੀਂ, ਕਾਰੋਬਾਰ ਚੱਲ ਸਕੇਗਾ ਕਿ ਨਹੀਂ, ਹਰ ਕਿਸਮ ਦੇ ਸ਼ੰਕੇ ਹੋ ਸਕਣਗੇ। ਲੇਕਿਨ ਇੱਕ ਗੱਲ ਪਰਪੱਕ ਹੈ, ਹਰ ਇੱਕ ਜੀਵ ਦੇ ਸੰਬੰਧ ਵਿੱਚ ਇਹ ਜਿਹੜਾ ਜਨਮਿਆ ਮਰੇਗਾ ਜ਼ਰੂਰ, ਮੌਤ ਨਾ ਟਲ ਸਕੇਗੀ, ਹਰ ਜੀਵ ਤੇ ਆਵੇਗੀ। ਪਰ ਇਸ ਦੇ ਬਾਵਜੂਦ ਭਾਈ ਮੂਲਾ ਤਾਂ ਕਹਿੰਦਾ ਸੱਚ ਹੈ, ਜੋ ਹਰ ਹਾਲਤ ਚ ਵਾਪਰਨਾ ਹੀ ਇਹ ਸੱਚ ਹੈ, ਤੇ ਜੋ ਨਹੀਂ ਰਹਿਣਾ ਕੱਲ ਨੂੰ ਜੀਵਨ ਉਹ ਝੂਠ ਹੈ। ਫਿਰ ਵੀ ਮਨੁੱਖ ਚਾਹੁੰਦਾ ਸੱਚ ਦੀ ਗੱਲ ਨਾ ਕਰੋ, ਝੂਠ ਦੀ ਕਰੋ, ਮਰਨ ਦੀ ਗੱਲ ਨਾ ਕਰੋ। ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਓ। ਮਤਾਂ ਕਿਤੇ ਜਮ ਆਵੇ ਤੇ ਫੜ ਕੇ ਲੈ ਜਾਏ, ਬੰਦਾ ਹਮੇਸ਼ਾ ਹਜ਼ਾਰ ਯਤਨ ਕਰਦਾ ਹੈ ਮੌਤ ਤੋਂ ਬਚ ਸਕਣ ਦੇ, ਨਾ ਕੋਈ ਬਚਿਆ ਨਾ ਕਿਸੇ ਬਚ ਸਕਣਾ। ਜੋ ਸੱਚ ਹੈ, ਜੋ ਵਾਪਰਨਾ ਹੈ, ਇਸ ਤੋਂ ਬੰਦਾ ਡਰਦਾ, ਕਹਿੰਦਾ ਜੀ ਗੱਲ ਨਾ ਕਰੋ। ਜੇ ਮਰਨੇ ਸਭ ਜਗਤ ਤਰਾਸਿਆ, ਕਬੀਰ ਜੀ ਕਹਿੰਦੇ ਨੇ ਮੈਨੂੰ ਤਾਂ ਸਮਝ ਹੀ ਆ ਗਈ ਏ, ਮਰਨ ਵਿੱਚ ਵੀ ਇੱਕ ਆਨੰਦ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਮੌਤ ਵੀ ਤਿੰਨ ਤਰ੍ਹਾਂ ਦੀ ਕਹਿੰਦੇ ਨੇ ਸ਼ਾਸਤਰਕਾਰ, ਕਹਿੰਦੇ ਨੇ ਇੱਕ ਤਾਂ ਮਰਨਾ ਉਹ ਹੁੰਦਾ ਹੈ ਜਦੋਂ ਮਨੁੱਖ ਦਾ ਆਤਮਕ ਜੀਵਨ ਸ਼ੁਰੂ ਹੀ ਨਾ ਹੋਵੇ, ਆਤਮਕ ਮੌਤ ਬੰਦਾ ਮਰ ਜਾਵੇ, ਮਰਿਆ ਹੀ ਹੋਵੇ। ਇੱਕ ਤਾਂ ਉਹ ਮੌਤ ਹੈ, ਮੈਂ ਕਮਾਉਂਦਾ ਮਰ ਗਿਆ, ਮੈਂ ਇੱਥੇ ਉਡੀਕਦਾ ਮਰ ਗਿਆ, ਮਰਿਆ ਹੀ ਹੋਇਆ ਬੰਦਾ, ਜੀਵਨ ਸ਼ੁਰੂ ਹੀ ਨਹੀਂ ਹੋਇਆ ਕਿਉਂਕਿ ਜੀਣ ਦਾ ਚੱਜ ਨਹੀਂ ਆਇਆ। ਇੱਕ ਉਹ ਮੌਤ ਹੁੰਦੀ ਹੈ ਜਿਹੜੀ ਸਰੀਰ ਕਰਕੇ ਹੋ ਜਾਂਦੀ, ਲੇਕਿਨ ਇੱਕ ਮੌਤ ਹੋਰ ਵੀ, ਉਹ ਹੈ ਮਨੁੱਖ ਦੀ ਹਉਂ ਦੀ ਮੌਤ, ਮੈਂ ਮੇਰੀ ਦੀ ਮੌਤ। ਜਦੋਂ ਧਰਮ ਦੇ ਘਰ ਜਨਮ ਹੁੰਦਾ ਹੈ, ਇਸ ਪਾਸੇ ਦੀ ਮੌਤ ਹੋ ਜਾਂਦੀ, ਹਉਂ ਦੀ ਮੌਤ ਹੋ ਜਾਂਦੀ, ਤੇ ਬੰਦਾ ਇਸ ਮੌਤ ਤੋਂ ਵੀ ਡਰਦਾ। ਜਿਸ ਨੂੰ ਇਹ ਮਰਨਾ ਆ ਗਿਆ ਨਾ, ਉਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਜਿਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਉਹ ਸਰੀਰ ਦੀ ਮੌਤ ਬੜੀ ਛੋਟੀ ਸਮਝਦਾ ਹੈ, ਬੜੀ ਤੁੱਛ ਸਮਝਦਾ ਹੈ। ਜਿਹਨਾਂ ਨੂੰ ਚੱਜ ਨਾਲ ਜੀਣਾ ਆ ਗਿਆ, ਸੱਚੀ ਗੱਲ ਤਾਂ ਇਹ ਹੈ ਕਿ ਚੱਜ ਨਾਲ ਮਰਨਾ ਵੀ ਉਹਨਾਂ ਨੂੰ ਆਇਆ। ਕਬੀਰ ਜੀ ਕਹਿੰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਗੁਰੂ ਕੇ ਸ਼ਬਦ ਦੁਆਰਾ ਮੈਨੂੰ ਮਰਨ ਦਾ ਪਤਾ ਲੱਗ ਗਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰਨ ਤੇ ਚਿੱਤ ਕਰਦਾ ਹੈ, ਹਉਂ ਕਰਕੇ ਮਰਨ ਨੂੰ ਚਿੱਤ ਕਰਦਾ ਹੈ। ਉਂਝ ਵੀ ਜੇ ਮੌਤ ਆਵੇ ਜੀ ਆਇਆ, ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਉਧਰ ਜੀਵਨ ਸ਼ੁਰੂ ਹੋ ਜਾਵੇ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਦੇ ਤਾਂ ਉਹ ਨੇ, ਮਰਦੇ ਹੀ ਰਹਿੰਦੇ ਨੇ ਉਹ,
ਜਿਉਂਦੇ ਵੀ ਮਰਦੇ ਰਹਿੰਦੇ ਨੇ, ਜਿਨ੍ਹਾਂ ਨੂੰ ਰੱਬ ਦਾ ਪਤਾ ਨਹੀਂ, ਰਾਮ ਦਾ ਪਤਾ ਨਹੀਂ, ਈਸ਼ਵਰ ਦਾ ਪਤਾ ਨਹੀਂ, ਧਰਮ ਦਾ ਪਤਾ ਨਹੀਂ। ਮਰਨੋ ਮਰਨ ਕਹੇ ਸਭ ਕੋਈ, ਹਾਲਾਂਕਿ ਮਰਨ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ, ਮਰਨ ਦੇ ਸੰਬੰਧ ਚ ਖੋਜਾਂ ਵੀ ਬੜੀਆਂ ਹੁੰਦੀਆਂ ਨੇ, ਮੌਤ ਨੂੰ

ਵਾਲੀ ਚੀਜ਼ ਹੈ ਮਨੁੱਖ ਇਹਦੇ ਬਾਰੇ ਬੜਾ ਹੀ ਅਵੇਸਲ ਹੈ ਉਹਦੇ ਵਾਸਤੇ ਕੋਈ ਤਿਆਰੀ ਨਹੀਂ ਜਿਨ੍ਹਾਂ ਨੂੰ ਮਰਨਾ ਆਇਆ ਕਬੀਰ ਜੀ ਉਹਨਾਂ ਦੀ ਗੱਲ ਕਰਦੇ ਨੇ ਸਹਿਜੇ ਮਰੇ ਅਮਰ ਹੋਏ ਸੇ ਕੁਝ ਲੋਕ ਐਸੇ ਹੁੰਦੇ ਨੇ ਉਹ ਸਰੀਰ ਕਰਕੇ ਮਰ ਕੇ ਵੀ ਨਹੀਂ ਮਰਦੇ ਉਹਨਾਂ ਦਾ ਜੀਵਨ ਅਨੰਤ ਹੈ ਚੱਲਦਾ ਹੀ ਰਹਿੰਦਾ ਕਿਉਂਕਿ ਅਨੰਤ ਵਿੱਚ ਵਾਹਿਗੁਰੂ ਵਿੱਚ ਆਪੇ ਹਿੱਦ ਹੋ ਜਾਂਦੇ ਨੇ ਉਹਨਾਂ ਵਾਸਤੇ ਮਰਨਾ ਕਾਹਦਾ ਮਾੜਾ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਵਚਨ ਕਰਦੇ ਰਹਿਣਾ

ਕਾਹਨੂੰ ਮਰਨ ਨੂੰ ਮੰਦਾ ਕਹਿੰਦੇ? ਕਬੀਰ ਜੀ ਕਹਿੰਦੇ ਨੇ ਐਸਾ ਸਵਾਦ ਹੈ ਉਸ ਮਰਨ ਵਿੱਚ। ਲੋਕ ਮਰਨ ਮਰਨ ਦੀ ਗੱਲ ਕਰਦੇ ਨੇ, ਪਰ ਜਿਹੜੇ ਸਹਿਜੇ ਮਰਦੇ ਨੇ ਉਹ ਅਮਰ ਹੁੰਦੇ, ਸਹਿਜੇ ਮਰਦੇ ਨੇ ਸ਼ਹੀਦ, ਸਹਿਜੇ ਮਰਦੇ ਨੇ ਜਿਨ੍ਹਾਂ ਨੂੰ ਜੀਣ ਦਾ ਚੱਜ, ਜੀਣ ਦਾ ਵੀ ਸਵਾਦ ਆਇਆ। ਜੀਵਨ ਦਾ ਆਨੰਦ ਲੈਣ ਵਾਲੇ ਕਈ ਵਾਰੀ ਮਰਨ ਦਾ ਵੀ ਆਨੰਦ ਲੈਂਦੇ। ਭਾਈ ਮਨੀ ਸਿੰਘ ਗੁਰੂ ਕੀ ਸੇਵਾ ਚ ਸਵਾਦ ਨਾਲ ਜੀਵਨ ਬਤੀਤ ਕੀਤਾ, ਤੇ ਅੱਜ ਦੀ ਉਹ ਘੜੀ ਆ ਗਈ ਹੈ ਲਾਹੌਰ ਦੇ ਚੌਂਕ ਵਿੱਚ, ਉਸ ਕਤਲਗਾਹ ਵਿੱਚ ਦੁਨੀਆ ਚਾਰੇ ਪਾਸੇ ਤਮਾਸ਼ਾ ਵੇਖਣ ਖੜੀ। ਕੁਝ ਆ ਗਏ ਨੇ, ਕੁਝ ਢੰਡੋਰੇ ਦੇ ਦੇ ਕੇ ਬੁਲਾਏ ਗਏ, ਆਓ ਵੇਖੋ ਕਾਫਰਾਂ ਦਾ ਕੀ ਹਾਲ ਕਰਨੇ। ਉੱਚੀ ਥਾਂ ਤੇ ਭਾਈ ਸਾਹਿਬ ਬੈਠੇ, ਜਲਾਦ ਆਇਆ, ਉਸਨੇ ਆਪਣਾ ਹਥਿਆਰ ਕੱਢਿਆ, ਟੋਕਾ ਫੜਿਆ ਹੱਥ ਵਿੱਚ, ਭਾਈ ਸਾਹਿਬ ਦੇ ਹੱਥ ਨੂੰ ਗੁੱਟ ਨੂੰ ਹੱਥ ਪਾਇਆ, ਗੁੱਟ ਤੇ ਲੱਗਾ ਟੋਕਾ ਚਲਾਉਣ। ਭਾਈ ਸਾਹਿਬ ਮੁਸਕਰਾ ਪਏ ਨੇ, ਕੁਝ ਹੱਸ ਪਏ ਨੇ, ਪਰੇਸ਼ਾਨ ਹੋ ਗਿਆ ਜਲਾਦ। ਇਹ ਕਤਲ ਹੋਣ ਵਾਲੇ ਰੋਂਦੇ ਕੁਰਲਾਉਂਦੇ ਤੜਫਦੇ ਤਾਂ ਵੇਖੇ ਸਨ, ਇਹ ਕੈਸਾ ਬੰਦਾ ਹੈ, ਮੌਤ ਇਹਦੇ ਸਾਹਮਣੇ ਹੈ ਔਰ ਇਹ ਮੁਸਕਰਾ ਰਿਹਾ, ਹੱਸ ਰਿਹਾ। ਤੇ ਭਾਈ ਸਾਹਿਬ ਬੜੇ ਤਰਜ਼ ਨਾਲ ਉਸ ਜਲਾਦ ਵੱਲ ਵੇਖ ਰਹੇ, ਹੱਥ ਰੁਕ ਗਿਆ ਉਸ ਦਾ। ਕਹਿੰਦਾ ਹੱਸਦਾ ਹੈ ਕਿਸ ਗੱਲ ਤੇ ਹੱਸ ਰਿਹਾ? ਭਾਈ ਸਾਹਿਬ ਕਹਿੰਦੇ ਨੇ ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ, ਉਹਦਾ ਹੁਕਮ ਕਿਉਂ ਨਹੀਂ ਮੰਨਦਾ? ਜਲਾਦ ਕਹਿੰਦਾ ਕਿਉਂ, ਕੀ ਕਸਰ ਹੈ? ਮੇਰੇ ਮਾਲਕ ਦਾ ਹੁਕਮ ਹੈ, ਇਸ ਦੇ ਬੰਦ ਬੰਦ ਕੱਟ ਦਿਓ, ਮੈਂ ਲੱਗਾ ਕੱਟਣ। ਭਾਈ ਸਾਹਿਬ ਕਹਿਣ ਲੱਗੇ ਨਹੀਂ, ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ ਹੋਰ ਕੀ ਕਰਾਂ? ਭਾਈ ਸਾਹਿਬ ਕਹਿੰਦੇ ਨੇ ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਤੇ ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾਦ ਦੇ ਚਿਹਰੇ ਤੇ ਆਈ। ਕਹਿਣ ਲੱਗਾ ਜਾਣਨਾ ਕੀ ਕਹਿ ਰਹੇ, ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ? ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ, ਇੱਥੇ ਜੀਵਨ ਦਾ ਵੀ ਸਵਾਦ ਲਿਆ, ਇੱਥੇ ਮੌਤ ਦਾ ਵੀ ਆਨੰਦ ਲੈਣਾ, ਤੂੰ ਪੋਟਿਆਂ ਤੋਂ ਵੱਢਣਾ ਸ਼ੁਰੂ ਕਰ, ਮੈਂ ਪਾਠ ਸ਼ੁਰੂ ਕਰਨਾ, ਮੈਂ ਪਾਣੀ ਦਾ ਆਨੰਦ ਲੈਣਾ, ਤੂੰ ਕਤਲ ਕਰਨ ਦਾ ਸਵਾਦ ਲੈ, ਮੈਂ ਜੀਣ ਦਾ ਸਵਾਦ ਬੜਾ ਲੈ ਲਿਆ, ਅੱਜ ਮਰਨ ਦਾ ਸਵਾਦ ਲੈਣ ਨੂੰ ਜੀ ਕਰਦਾ। ਉਸ ਭੀੜ ਵਿੱਚ ਇੱਕ ਸੈਯਦ ਸੂਫੀ ਫਕੀਰ ਖੜਾ ਸੀ, ਉਹਨੇ ਭਾਈ ਸਾਹਿਬ ਦੀ ਇਹ ਗੱਲ ਸੁਣੀ ਤੇ ਹੈਰਾਨ ਹੋ ਗਈ, ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ, ਈ ਬੰਦਾ ਹੈ ਖੁਦਾ ਖਾ ਕੀ ਨੇਸਤ। ਕਹਿੰਦਾ ਇਹ ਬੰਦਾ, ਇਹ ਰੱਬ ਦਾ ਬੰਦਾ ਮਿੱਟੀ ਦਾ ਤਾਂ ਨਹੀਂ ਹੋ ਸਕਦਾ, ਆਮ ਮਨੁੱਖਾਂ ਦੀ ਮਿੱਟੀ ਇਹ ਬੰਦੇ ਦੀ ਨਹੀਂ ਹੈ, ਕੈਸੀ ਗੱਲ ਹੈ, ਇਹ ਮਰਨ ਚੋਂ ਵੀ ਸਵਾਦ ਲੈਣਾ ਚਾਹੁੰਦਾ, ਇਹ ਬਿਲਕੁਲ ਸੱਤ ਹੈ, ਰੱਬ ਨਾਲ ਜੁੜਿਆ ਹੋਇਆ, ਈਸ਼ਵਰ ਨਾਲ ਇੱਕ ਸੁਰ ਹੋਇਆ ਬੰਦਾ, ਜੀਵਨ ਦਾ ਵੀ ਰਸ ਲੈਂਦਾ, ਮੌਤ ਦਾ ਵੀ ਰਸ ਲੈਂਦਾ। ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਸ ਲੀਹ ਦੇ ਉਸਤਾਦ ਨੇ, ਇੱਕ ਹੁੰਦੇ ਨੇ ਜਿਹਨਾਂ ਨੂੰ ਜੀਣ ਦੀ ਜਾਚ ਆ ਜਾਵੇ, ਮਰਨ ਦੀ ਜਾਚ ਆ ਜਾਵੇ, ਲੇਕਿਨ ਇੱਕ ਐਸੇ ਹੁੰਦੇ ਨੇ ਜਿਹੜੇ ਕਿਸੇ ਕੰਮ ਦੇ ਉਸਤਾਦ ਹੀ ਹੋ ਜਾਣ, ਮਾਸਟਰ ਹੀ ਹੋ ਜਾਣ, ਉਸ ਕੰਮ ਚ ਨਿਪੁੰਨ ਹੋ ਜਾਣ, ਸਿਖਾਉਣ ਜੋਗੇ ਹੋ ਜਾਣ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਵਨ ਤੇ ਮਰਨ ਦਾ ਉਪਦੇਸ਼ ਤੇ ਸਬਕ ਦੇਣ ਵਾਲੇ। ਪੁੱਤਰ ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ, ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਇਹ ਸਾਰੀਆਂ ਜਾਂਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਹੈ ਨਾ, ਉਹ ਮੌਤ ਦਾ ਸਵਾਦ ਲੈ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ ਨੇ, ਕਿਸੇ ਦੇ ਸੁੱਖ ਵਾਸਤੇ, ਕਿਸੇ ਨੂੰ ਆਤਮਕ ਤੇ ਭਗਤੀ ਦਾ ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ, ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭਰ ਦਿੰਦੇ ਨੇ, ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ।
ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਾਈ ਮੀਆਂ ਮੀਰ ਸਾਹਮਣੇ ਖਲੋਤੇ ਨੇ। ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ, ਇਹ ਕੀ ਹੋ ਰਿਹਾ? ਤੁਹਾਡੇ ਸਰੀਰ ਤੇ ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈ ਜੀ ਕਿਉਂ ਨਹੀਂ ਬਰਦਾਸ਼ਤ ਹੁੰਦਾ? ਤੁਹਾਡਾ ਬਰਦਾਸ਼ਤ ਦਾ ਮਾਦਾ ਕਿੱਧਰ ਗਿਆ? ਤੁਹਾਡੀ ਸਹਿਣ ਸ਼ਕਤੀ ਕਿੱਧਰ ਗਈ? ਰੱਬ ਵਾਲਿਓ, ਰੱਬ ਦੇ ਪਿਆਰ ਵਾਲਿਓ, ਤੁਹਾਡੀ ਸਹਿਣ ਸ਼ਕਤੀ ਕਿਉਂ ਭੰਗ ਹੋ ਰਹੀ? ਸਾਈ ਜੀ ਕਹਿੰਦੇ ਨੇ ਮੇਰੇ ਮੁਰਸ਼ਿਦ, ਮੇਰੇ ਸਿਰ ਦੇ ਮਾਲਕ, ਮੇਰੇ ਸਤਿਗੁਰੂ, ਇਹ ਨਹੀਂ ਬਰਦਾਸ਼ਤ ਹੁੰਦਾ। ਤੁਸੀਂ ਮੈਨੂੰ ਆਗਿਆ ਦਿਓ, ਮੈਂ ਸਾਰਾ ਕੁਝ ਤਬਾਹ ਕਰਦੇ ਹਾਂ। ਤੇ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਸਾਈ ਜੀ ਰੱਬ ਵਾਲਿਓ, ਤੁਹਾਡੇ ਮੂੰਹ ਇਹ ਗੱਲ ਸੱਜਦੀ ਨਹੀਂ, ਤਬਾਹ ਕਰ ਦੇ। ਨਾ, ਰੱਬ ਦੇ ਪਿਆਰ ਵਾਲੇ, ਰੱਬ ਦੀ ਇਸ ਸੋਹਣੀ ਉਸਾਰੀ ਨੂੰ ਸਵਾਰਨਾ ਤਾਂ ਜਾਣਦੇ ਨੇ, ਸਿੰਗਾਰਨਾ ਤਾਂ ਜਾਣਦੇ ਨੇ, ਤਬਾਹ ਕਰਨਾ ਸਾਡਾ ਕੰਮ ਨਹੀਂ। ਉਹਦੀ ਰਚਨਾ ਹੈ, ਉਹ ਰਚੇ, ਬਣਾਵੇ, ਮਿਟਾਵੇ, ਉਹਦੀ ਰਚਨਾ। ਤੇ ਜੇ ਕੋਈ ਉਹਦੀ ਰਚਨਾ ਨੂੰ ਤਬਾਹ ਕਰਦਾ ਤਾਂ ਉਹਦਾ ਲੇਖਾ ਲੈਣ ਵਾਲਾ ਉਹ ਜੋ ਬੈਠਾ। ਜਿਨ੍ਹਾਂ ਜ਼ਾਲਮਾਂ ਨੂੰ ਤਬਾਹ ਕਰਨ ਦੀ ਗੱਲ ਸਾਈਂ ਜੀ ਤੁਸੀਂ ਕਰਦੇ ਹੋ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦਾ ਆਪਣਾ ਵਿਹਾਰ, ਉਹਨਾਂ ਦਾ ਆਪਣਾ ਢੰਗ ਹੈ। ਸਾਡਾ ਆਪਣਾ ਵਿਹਾਰ ਹੈ, ਸਾਡਾ ਆਪਣਾ ਢੰਗ ਹੈ, ਸਾਡੀ ਆਪਣੀ ਬੋਲੀ ਹੈ। ਅਸੀਂ ਆਪਣੀ ਬੋਲੀ, ਆਪਣੇ ਢੰਗ, ਆਪਣੇ ਵਿਹਾਰ ਨੂੰ ਅਸੀਂ ਕਿਉਂ ਛੱਡ ਦਈਏ? ਉਹ ਆਪਣਾ ਕੰਮ ਕਰੀ ਜਾਣ, ਉਹ ਤਬਾਹ ਕਰੀ ਜਾਣ, ਉਹ ਮਿਟਾਈ ਜਾਣ। ਆਪਾਂ ਤਾਂ ਨਹੀਂ ਇਸ ਵਿਹਾਰ ਚ ਸ਼ਾਮਿਲ ਹੋਣਾ। ਸਾਂਝ ਬੜੀ ਪੁਰਾਣੀ ਸੀ ਨਾ, ਲਾਹੌਰ ਦੀਆਂ ਗਲੀਆਂ ਚ, ਜਿੱਦਣ ਲਾਹੌਰ ਚ ਮਹਾਮਾਰੀ ਪਈ, ਬਿਮਾਰੀ ਫੈਲੀ, ਲੋਕਾਂ ਦੇ ਘਰਾਂ ਚ ਹਾਹਾਕਾਰ, ਕੁਰਲਾਟ ਮੱਚੀ ਹੋਈ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੌਜਵਾਨ, ਉਸ ਵੇਲੇ ਗੁਰਗੱਦੀ ਬਿਰਾਜਮਾਨ ਨਹੀਂ ਸਨ, ਪਿਤਾ ਜੀ ਦੇ ਹੁਕਮ ਚ ਲਾਹੌਰ ਸਨ। ਲਾਹੌਰ ਦੀਆਂ ਗਲੀਆਂ ਚ ਉਸ ਬਿਮਾਰੀ ਨੇ ਤਬਾਹੀ ਮਿਟਾਈ ਹੋਈ, ਉਸ ਮੱਚੀ ਹੋਈ ਤਬਾਹੀ ਦੇ ਵਿੱਚ ਸਾਈ ਜੀ ਨੂੰ ਅਚਾਨਕ ਕਿਸੇ ਨੇ ਖਬਰ ਦਿੱਤੀ ਸੀ। ਸਾਈ ਮੀਆਂ ਮੀਰ ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਵਿੱਚੋਂ ਲਾਸ਼ਾਂ ਚੁਕਵਾ ਰਹੇ ਨੇ, ਬਿਮਾਰਾਂ ਦੀ ਸਾਰ ਲੈ ਰਹੇ ਨੇ। ਕਿਸੇ ਨੇ ਆ ਕੇ ਕਿਹਾ, ਸਾਈ ਜੀ ਆਪਾਂ ਤਾਂ ਮੁਸਲਮਾਨ ਹੁੰਦੇ ਹਾਂ, ਇਸਲਾਮ ਦੇ ਪਿਆਰ ਵਿੱਚ ਮੁਸਲਮਾਨਾਂ ਦੇ ਘਰਾਂ ਦੀ ਸਾਰ ਲੈਂਦੇ ਫਿਰ ਰਹੇ ਹਾਂ। ਇੱਕ ਨੌਜਵਾਨ ਐਸਾ ਵੀ ਆਇਆ, ਜਾਪਦਾ ਹਿੰਦੂ ਹੈ, ਪਰ ਉਹ ਤਾਂ ਸਾਰਿਆਂ ਨਾਲ ਇੱਕ ਸਾਰ ਵਤੀਰਾ ਕਰ ਰਿਹਾ। ਉਹ ਮੁਸਲਮਾਨਾਂ ਦੇ ਘਰਾਂ ਦੇ ਵਿੱਚੋਂ ਵੀ ਬਿਮਾਰਾਂ ਦੀ ਖਬਰ ਲੈਂਦਾ ਫਿਰ ਰਿਹਾ, ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਚ ਬਹੁਤ ਤੇਜ਼ੀ ਦੇ ਨਾਲ ਉਹ ਲੋਕਾਂ ਦਾ ਦੁੱਖ ਵੰਡਾਉਂਦਾ ਫਿਰ ਰਿਹਾ। ਉਦਣ ਲਾਹੌਰ ਦੀਆਂ ਗਲੀਆਂ ਚ ਗੁਰੂ ਅਰਜਨ ਸਾਹਿਬ ਤੇ ਸਾਈ ਮੀਆਂ ਮੀਰ ਦੀ ਪਹਿਲੀ ਮੁਲਾਕਾਤ ਹੋਈ ਸੀ। ਸਾਈ ਜੀ ਨੇ ਉਦਣ ਵੀ ਮਹਿਸੂਸ ਕੀਤਾ ਸੀ ਉਮਰ ਚ ਮੈਂ ਵੱਡਾ, ਲੇਕਿਨ ਕਰਨੀ ਵਿੱਚ ਮੈਥੋਂ ਵੱਡਾ ਜਾਪਦਾ ਹੈ। ਉਮਰ ਦਾ ਅਜੇ ਨੌਜਵਾਨ ਹੈ, ਅਵਾਇਲ ਉਮਰ ਹੈ, ਮਗਰ ਕਰਨੀ ਵਿੱਚ, ਸਮਦ੍ਰਿਸ਼ਟੀ ਵਿੱਚ ਮੈਥੋਂ ਬਹੁਤ ਉੱਚਾ ਹੈ। ਫਿਰ ਜਿਸ ਦਿਨ ਗੁਰੂ ਅਰਜਨ ਸਾਹਿਬ ਗੁਰਗੱਦੀ ਬਿਰਾਜਮਾਨ ਹੋਏ ਸਨ, ਸਾਈ ਜੀ ਨੂੰ ਬੁਲਾ ਭੇਜਿਆ ਸੀ, ਆ ਸਾਈ ਲੋਕਾਂ ਕੋਈ ਪਿਆਰ ਦੀ ਸਾਂਝ ਵਾਲੀ ਗੱਲ ਕਰੀਏ। ਹਰਿਮੰਦਰ ਦੀ ਨੀਂਹ ਸਾਈ ਜੀ ਕੋਲੋਂ ਰਖਵਾਈ ਸੀ, ਸਾਈ ਮੀਆਂ ਮੀਰ ਤੋਂ। ਤੂੰ ਵੀ ਰੱਬ ਦੇ ਪਿਆਰ ਵਾਲਾ ਹੈ, ਮੈਂ ਵੀ ਰੱਬ ਦੇ ਪਿਆਰ ਵਾਲਾ, ਆ ਸਾਂਝੀ ਵਾਲਤਾ ਦੀ ਕੋਈ ਗੱਲ ਪੈਦਾ ਕਰੀਏ। ਪਰ ਅੱਜ ਸਾਈ ਜੀ ਜਿਸ ਵੇਲੇ ਕਿਹਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਸਾਹਿਬ ਕਹਿਣ ਲੱਗੇ ਨਹੀਂ ਆਪਾਂ ਜਰਨਾ ਹੈ, ਆਪਾਂ ਬਰਦਾਸ਼ਤ ਕਰਨਾ ਹੈ, ਆਪਾਂ ਜੀਵਨ ਦਾ ਵੀ ਆਨੰਦ ਲੈਣਾ, ਆਪਾਂ ਦੁੱਖਾਂ ਵਿੱਚੋਂ ਵੀ ਸਵਾਦ ਲੈਣਾ। ਲੋਕ ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਮਾਣ ਸਕਦੇ, ਦੁਖੀ ਹੁੰਦੇ ਰਹਿ ਜਾਂਦੇ ਨੇ। ਰੱਬ ਨਾਲ ਜੁੜੇ ਹੋਏ, ਸੁਰ ਹੋਏ ਹੋਏ ਅਖੌਤੀ ਦੁੱਖਾਂ ਦੇ ਵਿੱਚ ਵੀ ਆਨੰਦ ਉਹਨਾਂ ਦਾ ਭੰਗ ਨਹੀਂ ਹੁੰਦਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਉਹਨਾਂ ਦੀ ਮੰਗ ਹੈ ਉਸ ਮੰਗ ਵਿੱਚ ਇੰਨਾ ਸੁੱਖ ਹੈ ਕਿ ਹਰ ਦੁੱਖ ਸੁੱਖ ਨੂੰ ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇੱਥੇ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਤੇ ਜਿਸ ਵੇਲੇ ਮਹਾਰਾਜ ਨੇ ਕਿਹਾ, ਸਾਈ ਜੀ ਆਪਣਾ ਕੰਮ ਤਬਾਹ ਕਰਨਾ ਨਹੀਂ, ਆਪਣਾ ਕੰਮ ਦੁੱਖ ਸੁੱਖ ਨੂੰ ਇੱਕ ਕਰਕੇ ਜਾਣਨਾ ਹੈ। ਉਸ ਦਿਨ ਸਾਈ ਜੀ ਨੇ ਫਿਰ ਮਹਿਸੂਸ ਕੀਤਾ ਸੀ, ਸਤਿਗੁਰੂ ਤੁਸੀਂ ਵਾਕਿਆ ਹੀ ਮਹਾਨ, ਉਮਰ ਚ ਮੈਂ ਬਹੁਤ ਵੱਡਾ ਹੋ ਸਕਣਾ, ਮੇਰੀ ਪੂਜਾ ਪ੍ਰਤਿਸ਼ਠਾ ਤੇ ਮਾਨਤਾ ਵੀ ਬੜੀ, ਪਰ ਜੋ ਕੁਝ ਤੁਹਾਡੇ ਅੰਦਰ ਹੈ, ਜੋ ਤੁਹਾਡੇ ਕੋਲ ਗੱਲ ਹੈ, ਮੈਂ ਧਰਮ ਦਾ ਵਿਦਿਆਰਥੀ ਤਾਂ ਹੋ ਸਕਦਾ, ਧਰਮ ਸਿੱਖਣ ਵਾਲਾ ਤਾਂ ਹੋ ਸਕਣਾ, ਪਰ ਤੁਸੀਂ ਧਰਮ ਸਿਖਾਉਣ ਵਾਲੇ ਹੋ, ਜੀਵਨ ਵੀ ਸਿਖਾਉਣ ਵਾਲੇ ਹੋ, ਮਰਨ ਵੀ ਸਿਖਾਉਣ ਵਾਲੇ ਹੋ, ਕਰਨ ਵੀ ਸਿਖਾਉਣ ਵਾਲੇ ਹੋ, ਜਰਨ ਵੀ ਸਿਖਾਉਣ ਵਾਲੇ ਹੋ। ਸ਼ਕਤੀ ਸਾਰੀ ਦੇ ਮਾਲਕ ਹੋ, ਲੇਕਿਨ ਜਰਨ ਦੀ ਸ਼ਕਤੀ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਉਹ ਜਿਹੜਾ
ਭਾਈ ਸੱਤਾ ਬਲਵੰਤ ਜੀ ਦੀ ਵਾਰ ਚ ਆਪਾਂ ਸ਼ਬਦ ਪੜ੍ਹਨੇ ਆ। ਦੂਣੀ ਚੌਣੀ ਕਰਾ ਮਾਤ ਸੱਚੇ ਦਾ ਸੱਚਾ ਟੋਆ। ਇੱਕ ਤਾਂ ਕਰਾ ਮਾਤ ਹੁੰਦੀ ਜਿਹੜੀ ਬੰਦੇ ਦੀ ਸਮਝ ਤੋਂ ਬਾਹਰੀ ਹੋਵੇ, ਸੁਪਰ ਹਿਊਮਨ ਜਿਸਨੂੰ ਕਹਿੰਦੇ ਆ, ਜਿਹੜੀ ਆਮ ਬੰਦਾ ਨਾ ਕਰ ਸਕਦਾ ਹੋਵੇ, ਕੋਈ ਬਹੁਤ ਸ਼ਕਤੀ ਵਾਲਾ ਰਿਧੀਆਂ ਸਿੱਧੀਆਂ ਵਾਲਾ ਕੋਈ ਕਰ ਸਕਦਾ ਹੋਵੇ, ਉਹਨੂੰ ਕਰਾ ਮਾਤ ਕਹਿੰਦੇ ਨੇ। ਲੇਕਿਨ ਕਰਾ ਮਾਤ ਜਿਹੜੀ ਅੱਗੇ ਹੀ ਬੰਦੇ ਦੀ ਆਮ

ਬਾਦਸ਼ਾਹ ਕਹਿੰਦੇ ਹਨ, ਵੇਖ ਜਦੋਂ ਫੁੱਲ ਉੱਤੇ ਬਹਾਰ ਆਈ, ਉਹ ਖਿੜਿਆ, ਉਹਨੇ ਆਪਣੀ ਖੁਸ਼ਬੂ ਖਿਲਾਰਨੀ ਸ਼ੁਰੂ ਕੀਤੀ। ਜਦੋਂ ਜੋਬਨ ਆਇਆ ਇਸ ਫੁੱਲ ਤੇ ਆਪਣੀ ਖੁਸ਼ਬੂ ਖਿਲਾਰਦਾ ਹੈ, ਤੇ ਵੇਖਿਆ ਜਾਂਦਾ ਹੈ ਕਿ ਜਦੋਂ ਫੁੱਲ ਖਿੜਦਾ ਹੈ ਤੇ ਹਮੇਸ਼ਾ ਉਹ ਨੀਵੇਂ ਪਾਸੇ ਨੂੰ ਝੁਕਿਆ ਹੁੰਦਾ, ਪੇੜ ਤੇ ਫਲ ਲੱਗਦਾ ਹੈ ਤੇ ਟਹਿਣੀਆਂ ਹਮੇਸ਼ਾ ਝੁਕ ਜਾਂਦੀਆਂ। ਪਰ ਇੱਕ ਮਨੁੱਖ ਐਸਾ ਹੈ ਕਿ ਜਦੋਂ ਇਸਨੂੰ ਕੋਈ ਫਲ ਪ੍ਰਾਪਤ ਹੋਵੇ, ਅਕਾਲ ਪੁਰਖ ਵਾਹਿਗੁਰੂ ਦੀ ਦਾਤ ਪ੍ਰਾਪਤ ਹੋਵੇ, ਬਜਾਏ ਝੁਕਣ ਦੇ ਬਜਾਏ ਨਿਮਰਤਾ ਦੇ ਹੋਰ ਜ਼ਿਆਦਾ ਹੋਮੇ ਆ ਜਾਂਦੀ ਹੈ, ਅਹੰਕਾਰ ਆ ਜਾਂਦਾ, ਆਕੜ ਆ ਜਾਂਦੀ ਹੈ। ਕਹਿੰਦੇ ਨੇ ਗੁਰੂ ਪਾਤਸ਼ਾਹ,

ਜਿਨ੍ਹਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਪੂਰਨ ਕਿਰਪਾ ਹੋਵੇ, ਇਹ ਦਾਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਇਹ ਬਖਸ਼ਿਸ਼ਾਂ ਉਹਦੇ 'ਤੇ ਹੀ ਹੋਣਗੀਆਂ ਜਿਨ੍ਹਾਂ 'ਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨ, ਕਿਉਂਕਿ ਉਹਦੀ ਕਿਰਪਾ ਹੁੰਦੀ ਹੈ ਤਾਂ ਗੁਰ ਮੰਤਰ ਦਾ ਸਿਮਰਨ ਦਾ ਜਾਪ ਹੁੰਦਾ, ਸਿਮਰਨ ਦੇ ਨਾਲ ਪ੍ਰੀਤੀ ਦਿਨੋ ਦਿਨ ਵੱਧਦੀ ਜਾਂਦੀ ਹੈ, ਪਰਮਾਰਥ ਵਿੱਚ ਬਰਕਤਾਂ ਪੈਂਦੀਆਂ ਹਨ ਤਾਂ ਇਹ ਦਾਤ ਮਿਲਦੀ ਹੈ। ਸੋਏ ਅਚਿੰਤਾ, ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਲਈ ਵੀ ਹਜ਼ੂਰ ਕਹਿੰਦੇ ਹਨ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਵੀ ਹੁਣ ਸੁਖੀ ਕਿਉਂ ਸੋਵੈ। ਇੱਕ ਪਾਸੇ ਨਾਮ ਤੋਂ ਬਿਨਾਂ ਹਜ਼ੂਰ ਕਹਿੰਦੇ ਹਨ, ਭਾਈ ਸੁੱਖ ਦੀ ਨੀਂਦਰ ਕਿਵੇਂ ਤੂੰ ਸੌ ਸਕਦਾ, ਕਿਵੇਂ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਦੂਜੇ ਪਾਸੇ ਜੋ ਜਪਦੇ ਹਨ, ਜੋ ਕਰਦੇ ਹਨ ਵਾਹਿਗੁਰੂ ਦਾ ਸ਼ੁਕਰਾਨਾ, ਹਜ਼ੂਰ ਕਹਿੰਦੇ ਹਨ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤੰਤਾ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਹਨ, ਤੇ ਜਿਨ੍ਹਾਂ ਨੇ ਅੰਗ ਸੰਗ ਸਮਝਿਆ ਉਹਨਾਂ ਨੂੰ ਲੋਕ ਪਰਲੋਕ ਦੇ ਸੁੱਖ ਵਾਹਿਗੁਰੂ ਬਖਸ਼ ਦਿੰਦਾ ਹੈ।